ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਉਮੀਦ ਹੈ ਤੁਸੀਂ ਠੀਕ ਠਾਕ ਹੋਸੋ, ਹਸਨੇ ਵਸਨੇ ਹੋਸੋ, ਕਿ ਹਾਲਤ ਸੋਨਾ ਠੀਕ ਹੋ ਬਾਲੋ ਜੀ। ਅਸਾਂ ਤੁਸੀਂ ਗਿਆਣਿਆ ਜੀ, ਖੁਸ਼ ਆਮਦੀਦ ਜੀ ਆਇਆਂ ਨੂੰ ਤੇ ਵੈਲਕਮ। ਤੁਸਾਂ ਆਪਣਾ ਪ੍ਰੋਗਰਾਮ ਪਟਵਾਰੀ ਬੈਠਕ ਇੱਕ ਦਫਾ ਫਿਰ ਆ ਗਈਆਂ ਜਨਾਬ। ਅੱਜ ਦਿਹਾੜਾ ਵਾ ਮੰਗਲਵਾਰ ਨਾ, ਤਾਂ ਤੁਸੀਂ ਸਾਡੇ ਕੀ ਸੁਣਨੇ ਹੋਣੇ ਹੋ, ਰੇਡੀਓ ਫਜ਼ਾ 97.1 FM ਜਿਹੜਾ ਕਿ ਲਾਈਵ ਜਾ ਰਿਹਾ UK ਤੋਂ, UK ਨੇ ਸ਼ਹਿਰ ਨੋਟਿੰਗਮ ਤੋਂ। ਅਸਾਂ ਲਾਈਵ ਆਉਣੇ ਆ ਜਨਾਬ ਹਰ ਮੰਗਲਾਰੇ 2 ਤੋਂ 3 ਤੇ ਸ਼ਾਮੀ 4 ਵਜੇ ਜੀਆਂ, ਤੇ ਮੰਗਲਾਰੇ ਨਾਲ ਇੰਤਜ਼ਾਰ ਮਿੱਕੀ ਤੇ ਭੁੱਖੇ ਆਉਣ ਕਿ ਇਸ ਤਰ੍ਹਾਂ ਆਉਣਾ ਕਿ ਜਿਸ ਤਰ੍ਹਾਂ ਭੁੱਖੇ ਬੰਦੇ ਕੀ ਰੋਟੀ ਨਾਲ ਇੰਤਜ਼ਾਰ ਹੋਣਾ। ਮੈਂ ਵੀ ਇੰਤਜ਼ਾਰ ਕਰਨਾ ਹੋਣਾ ਕਿ ਕਿਹੜਾ ਲੰਮੇ ਜਨਾਬ ਅੱਛਾ ਦਾ ਆਪਣੇ ਸੰਗੀਆਂ ਦੋਸਤਾਂ ਨਾਲ ਭੈਣਾਂ ਭਰਾਵਾਂ ਨਾਲ ਅਸਾਂ ਗੱਪ ਸ਼ੱਪ ਲਾਈ ਹੈ, ਤੇ ਜਨਾਬ ਅੱਜ ਅਸਾਂ ਇੱਕ ਦਫ਼ਾ ਫਿਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਈ ਗਏ ਹਾਂ। ਤਾਂ ਜੀ ਬਿਲਕੁਲ, ਜੇ ਪਹਿਲੀ ਵਾਰ ਤੁਹਾਨੂੰ ਸਾਡੇ ਕੀ ਸੁਣਨੇ ਪਿਓ, ਤਾਂ ਮੈਂ ਤੁਹਾਨੂੰ ਕੀ ਦੱਸਣਾ ਕਿ ਮੈਂ ਤੁਹਾਨੂੰ ਆਪਣਾ ਮੇਜ਼ਬਾਨ, ਤੁਸਾਂ ਦਾ ਭਰਾ ਬਾਸਤ ਅਲੀ ਰਾਜਾ, ਅਤੇ ਤੁਸਾਂ ਸਾਡੇ ਕੀ ਸੁਣੀ ਸਕਦੇ ਹੋ FM ਉੱਪਰ, ਜਿਹੜੀ ਕਿ ਸਾਡੀ ਉੱਥੇ ਟਿਊਨਿੰਗ ਹੈ 97.1, ਔਰ ਨਾਲ ਡੈਬ ਉੱਪਰ, ਅਤੇ ਨਾਲ ਤੁਸੀਂ ਸਾਡੇ ਕੀ ਸੁਣੀ ਸਕਦੇ ਹੋ ਐਪ ਉੱਪਰ ਵੀ। ਤਾਂ ਜਨਾਬੇ ਅਲੀ, ਅੱਜ ਦਾ ਪ੍ਰੋਗਰਾਮ ਜਿਹੜਾ ਉਹ ਬੜਾ ਹੀ ਖਾਸੋ ਖਾਸ ਹੈ, ਕਿਉਂਕਿ ਅੱਜ ਦਾ ਜਿਹੜਾ ਮੌਜੂ ਹੈ ਉਹ ਵੀ ਬੜਾ ਹੀ ਖਾਸ ਹੈ। ਤਾਂ ਅੱਜ ਨਾ ਜਿਹੜਾ ਮੌਜੂ ਹੈ ਸਾਡਾ, ਉਹ ਮੈਂ ਤੁਹਾਨੂੰ ਕੀ ਦੱਸਣਾ ਚਾਹਣਾ ਕਿ ਅੱਜ ਨਾ ਮੌਜੂ ਖਾਸ ਮੈਂ ਇਸ ਵਜ੍ਹਾ ਤੋਂ ਆਖਿਆ ਕਿਉਂਕਿ ਅਸਾਂ ਹਰ ਇਨਸਾਨ ਇਸ ਚੀਜ਼ 'ਚ ਲਾਜ਼ਮੀ ਆਪਣੇ ਆਪ ਹੈ ਕਿ ਗੁਜ਼ਾਰਨਾ ਇੱਕ ਦਫ਼ਾ ਜਾਂ ਫਿਰ ਉਸ ਕੀ ਅਹਿਸਾਸ ਹੋਣਾ। ਵੈਸੇ ਮੈਂ ਇਸ ਗੱਲ ਨਾਲ ਵੀ ਇਸ ਚੀਜ਼ ਨਾਲ ਕਿਸੇ ਹੱਦ ਤੱਕ ਜ਼ਿਕਰ ਕਰੀ ਛੋੜਿਆ ਕਿ ਅੱਜ ਨਾ ਸਾਡਾ ਮੌਜੂ ਜਿਹੜਾ ਉਹ ਕਿਵੇਂ। ਤਾਂ ਸਾਡਾ ਅੱਜ ਨਾ ਮੌਜੂ ਹੈ ਜਨਾਬੇ ਅਲੀ ਅਹਿਸਾਸ। ਇਹ ਅਹਿਸਾਸ ਜਿਹੜਾ ਇਹ ਕਿਆ ਹੋਣਾ ਕਿ ਇਨਸਾਨੀ ਪਹਿਚਾਣ ਜ਼ਿੰਦਾ ਦਿਲ ਹੈ, ਤਾਂ ਅਹਿਸਾਸ ਵੀ ਜ਼ਿੰਦਾ ਹੋਣਾ ਚਾਹੀਦਾ ਵਾ। ਅੱਜ ਦੀ ਬੈਠਕ ਦਾ ਮੌਜੂ ਕਿਉਂਕਿ ਇਸ ਤਰ੍ਹਾਂ ਨਹੀਂ ਹੈ ਕਿ ਇਹ ਲਫ਼ਜ਼ ਤਾਂ ਬੋਲਣ ਵਿੱਚ ਇੱਕ ਨਿੱਕਾ ਜਿਹਾ ਲਫ਼ਜ਼ ਲੱਗਣਾ, ਪਰ ਇਸਨੀ ਗਹਿਰਾਈ ਪੂਰੀ ਜ਼ਿੰਦਗੀ ਤੋਂ ਬੜੀ ਹੈ, ਔਰ ਉਹ ਲਫ਼ਜ਼ ਹੈ ਅਹਿਸਾਸ। ਅਤੇ ਸਵਾਲ ਇਹ ਹੈ ਕਿ ਕਦੇ ਤੁਸਾਂ ਨਾਲ ਇਸ ਤਰ੍ਹਾਂ ਹੋਇਆ ਕਿ ਤੁਸਾਂ ਬਾਹਰੋਂ ਹੱਸਣੇ ਹੋਇਓ ਪਰ ਅੰਦਰੋਂ ਪਰੇਸ਼ਾਨ ਹੋਇਓ, ਅਤੇ ਜਾਂ ਕਦੇ ਤੁਸਾਂ ਕੀ ਇਸ ਤਰ੍ਹਾਂ ਹੋਇਆ ਹੋਇਆ ਕਿ ਕਿਸੇ ਬੰਦੇ ਦੋ ਲਫ਼ਜ਼ ਐਸੇ ਬਾਏ ਹੋਣ ਕਿ ਤੁਸਾਂ ਨਾਲ ਦਿਹਾੜਾ ਬਹੁਤ ਚੰਗਾ ਗੁਜ਼ਰੀ ਗਿਆ ਹੋਇਆ। ਆਪਣੇ ਇੱਕ ਬੇਰੁਖੀ ਕਦੇ ਕੁਛ ਤੁਸਾਂ ਨੇ ਆਪਣੇ ਨੀ ਇੱਕ ਬੇਰੁਖੀ ਜਿਹੜੀ ਹੈ ਤੁਸਾਂ ਨਾਲ ਦਿਲ ਜਿਹੜਾ ਉਹ ਤਰੋੜੀ ਛੋੜਿਆ ਹੋਵੇ, ਕਦੇ ਇਸ ਤਰ੍ਹਾਂ ਹੋਇਆ ਹੋਵੇ ਤੁਸਾਂ ਨਾਲ। ਅਹਿਸਾਸ ਜਿਹੜਾ ਹੈ ਨਾ, ਉਹ ਅਹਿਸਾਸ ਸਿਰਫ ਰੋਣੇ ਨਾ ਨਹੀਂ, ਬਲਕਿ ਅਹਿਸਾਸ ਨਾ ਹੈ ਕਿਸੇ ਨਹੀਂ ਖੁਸ਼ੀ ਵਿੱਚ ਖੁਸ਼ ਹੋਣੇ ਨਾ, ਤੇ ਦੁੱਖ ਕੀ ਸਮਝਣੇ ਨਾ ਜਿਹੜਾ ਉਹ ਵੀ ਅਹਿਸਾਸ ਹੀ ਹੈ।

ਕਦੋਂ ਵੀ ਹੋਣਾ ਜਦੋਂ ਕਿਸੇ ਦੀ ਮਦਦ ਕਰਨੇ ਨਹੀਂ ਅਸਾਂ ਸੋਚਨੇ ਹਾਂ ਤਾਂ ਕਿਸੇ ਦੀ ਮਦਦ ਕਰੀ ਸਕਣੇ ਹਾਂ ਤਾਂ ਜਿਸਲੇ ਅਸਾਂ ਕਿਸੇ ਦੀ ਮਦਦ ਕਰਨੇ ਹਾਂ ਤਾਂ ਸਾਡੇ ਕੀ ਜਿਹੜੀ ਇੱਕ ਅੰਦਰੀ ਖੁਸ਼ੀ ਮਹਿਸੂਸ ਹੋਣੀ ਉਸ ਨਾਲ ਤਲਕ ਵੀ ਇਸੇ ਨਾਲ ਹੀ ਹੈ। ਸਵਾਲ ਇਹ ਹੈ ਜਨਾਬੇ ਅਲੀ ਕਿ ਕਿਆ ਸਾਡੇ ਕੋਲ ਅਹਿਸਾਸ ਬਾਕੀ ਹੈ ਜਾਂ ਇਸ ਜ਼ਿੰਦਗੀ ਦੀ ਦੌੜ ਵਿੱਚ ਆਪਣੇ ਦਿਲ ਦੀ ਆਵਾਜ਼ ਸੁਣਨੀ ਅਸਾਂ ਛੋੜ ਦਿੱਤੀ। ਸਵਾਲ ਹੈ ਬਜ਼ਾਇਰ ਬੜਾ ਸੌਖਾ ਜਵਾ ਲੇਕਿਨ ਇਸ ਨਾਲ ਜਿਹੜਾ ਜਵਾਬ ਆ ਉਹ ਇਤਨਾ ਵੀ ਸੌਖਾ ਨਹੀਂ। ਇਸ ਨਾਲ ਜਵਾਬ ਦੇਣੇ ਵਾਸਤੇ ਦਿਲ ਦੀਆਂ ਗਹਿਰਾਈਆਂ ਵਿੱਚ ਅਸਾਂ ਕੀ ਤੁਸਾਂ ਕੀ ਜਾਣਾ ਪੈ ਸੀ। ਦੋਸਤੋ ਜੇ ਤੁਸੀਂ ਪਹਿਲੀ ਵਾਰ ਸਾਡਾ ਪ੍ਰੋਗਰਾਮ ਸੁਣਨੇ ਪਿਓ ਤਾਂ ਮੈਂ ਤੁਹਾਨੂੰ ਦੱਸਣਾ ਜਨਾਬ ਕਿ 97.1 ਫਜ਼ਾ ਨਾਲ ਜਿਹੜਾ ਸਟੂਡੀਓ ਨਾਲ ਨੰਬਰ ਹੈ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਜਾਂ ਆਪਣੇ ਤਰਫੋਂ ਕੋਈ ਵੀ ਪੈਗਾਮ ਹੈ ਉਹ ਵੀ ਤੁਸੀਂ ਦੇ ਸਕਦੇ ਹੋ। ਸਾਡਾ ਸਟੂਡੀਓ ਨੰਬਰ ਹੈ 01157100971। ਤਾਂ ਨੰਬਰ ਬੜਾ ਸੌਖਾ ਜਿਹਾ ਵੈਸੇ ਰੇਡੀਓ ਫਜ਼ਾ ਸੁਣਨੇ ਵਾਲੇ ਸਾਰਿਆਂ ਕੀ ਤਕਰੀਬਨ ਜ਼ਬਾਨੀ ਆ ਤੁਸੀਂ, ਕਿਉਂਕਿ ਸਾਡੇ ਕੀ ਕਾਲ ਅਤੇ ਮੈਸੇਜਿਸ ਨਾਲ ਜਿਹੜਾ ਸਿਲਸਿਲਾ ਹੈ ਉਹ ਹਰ ਪ੍ਰੋਗਰਾਮ ਵਿੱਚ ਬਾਕਾਇਦਾ ਤੌਰ ਉੱਪਰ ਅਸਣਾ ਰਹਿਣਾ। ਸਾਡੇ ਰੈਗੂਲਰ ਕਾਲਰ ਹੈ, ਰੈਗੂਲਰ ਜਿਹੜੇ ਸਾਡੇ ਲਿਸਨਰ ਹੈ ਉਹ ਬੜੀ ਤਵੱਜੋ ਨਾਲ ਸਾਡਾ ਪ੍ਰੋਗਰਾਮ ਸੁਣਨੇ ਨੇ ਅਤੇ ਅਸਾਂ ਉਹਨਾਂ ਨੇ ਬਹੁ ਮਸ਼ਕੂਰ ਹਾਂ ਜਨਾਬ, ਕਿਉਂਕਿ ਤੁਸਾਂ ਨਾਲ ਜਿਹੜਾ ਫੀਡਬੈਕ ਹੋਣਾ, ਤੁਸਾਂ ਦੀਆਂ ਜਿਹੜੀਆਂ ਗੱਪਾਂ ਛਪਾਉਣੀਆਂ ਸਾਡੇ ਨਾਲ, ਤੁਸਾਂ ਨੇ ਮੈਸੇਜਿਸ ਹੋਣੇ ਉਹ ਇਸ ਪ੍ਰੋਗਰਾਮ ਦੀ ਜਿਹੜੀ ਜਾਨ ਹੈ ਨਾ ਉਸਕੀ ਵਧਾਈ ਛੋੜਨੇ ਤਾਂ ਸਾਡੇ ਕੀ ਵੀ ਫਿਰ ਇੱਛਾ ਸਾਣੀ ਹੈ ਕਿ ਅਸਾਂ ਅਗਲੇ ਪ੍ਰੋਗਰਾਮ ਵਿੱਚ ਇੱਕ ਨਵੇਂ ਟੌਪਿਕ ਨਾਲ ਦੁਬਾਰਾ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੋਈ ਜਾਣੇ ਹਾਂ। ਦੱਸਣਾ ਚਾਹੁੰਦਾ ਕਿ ਅੱਜ ਨੇ ਇਸ 2 ਘੰਟੇ ਦੇ ਸਫ਼ਰ ਵਿੱਚ ਅਸਾਂ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਪਰ ਗੱਲ ਕਰਸਾਂ, ਅਸਾਂ ਆਪਣੇ ਰਿਸ਼ਤਿਆਂ ਦੀ ਗੱਲ ਕਰਸਾਂ, ਅਸਾਂ ਆਪਣੇ ਮਾਓ ਪਿਓ ਦੀ ਗੱਲ ਕਰਸਾਂ, ਬੱਚਿਆਂ ਦੀ ਗੱਲ ਕਰਸਾਂ, ਅਸਾਂ ਪਰਦੇਸ ਦੀ ਗੱਲ ਕਰਸਾਂ, ਦੋਸਤੀ ਦੀ ਗੱਲ ਕਰਸਾਂ, ਇਨਸਾਨੀਅਤ ਦੀ ਗੱਲ ਕਰਸਾਂ, ਤਾਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਹੜੀਆਂ ਕਿਸੇ ਦੀ ਜ਼ਿੰਦਗੀ ਬਦਲੀ ਸਕਣੀਆਂ, ਅਸਾਂ ਇਹ ਸਾਰੀਆਂ ਗੱਲਾਂ ਅੱਜ ਦੇ ਪ੍ਰੋਗਰਾਮ ਵਿੱਚ ਕਰਸਾਂ ਤੁਸਾਂ ਨਾਲ। ਤਾਂ ਜੀ ਤੁਸੀਂ ਸਾਡੇ ਕੀ ਕਾਲ ਕਰੀ ਸਕਦੇ ਹੋ, ਮੈਂ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਕਿ ਸਾਡਾ ਨੰਬਰ ਹੈ 01157100971, ਤਾਂ ਤੁਸਾਂ ਬਿਲਕੁਲ ਜਨਾਬ ਬਗੈਰ ਕੋਈ ਝਿਜਕ ਚ ਬਗੈਰ ਕਿਸੇ ਕਹਿਣ ਨਾ ਕਿ ਸ਼ਰਮਾਣੇ ਤੋਂ ਤੁਸਾਂ ਨੰਬਰ ਡਾਇਲ ਤਾਂ ਸਾਡੇ ਕੀ ਕਾਲ ਕਰੀ ਸਕਦੇ ਹੋ ਤਾਂ ਆਪਣੇ ਦਿਲਾਂ ਹਾਲ ਸਾਡੇ ਕੀ ਸੁਣਾਈ ਸਕਦੇ ਹੋ। ਤਾਂ ਬਾਕੀ ਜਿੱਥੇ ਤੱਕ ਗੱਲ ਹੈ ਜਨਾਬੇ ਅਲੀ, ਅੱਜ ਨੇ ਸਾਡੇ ਇਸ ਪ੍ਰੋਗਰਾਮ ਨੇ ਸਾਡੇ ਇਸ ਟੋਪਿਕ ਨੇ ਤਾਂ ਪਟਵਾਰੀ ਬੈਠਕ ਜਿਹੜਾ ਉਸ ਨੂੰ ਪਤਾ ਹੈ ਕਿ ਇੱਕ ਐਸਾ ਪ੍ਰੋਗਰਾਮ ਅਸਾਂ ਰੱਖਿਆ ਵਾ ਜਿਹੜਾ ਕਿ ਆਪਣੀ ਜ਼ਬਾਨ ਸੋਹਣੀ ਪਟਵਾਰੀ ਜ਼ਬਾਨ ਵਿੱਚ ਅਸਾਂ ਇਸਕੀ ਤੁਸਾਂ ਵਾਸਤੇ ਪੇਸ਼ ਕਰਨੇ ਹਾਂ। ਤਾਂ ਇਸ ਦਾ ਮਕਸਦ ਇਹੀ ਹੈ ਕਿ ਆਪਣੀ ਮਿੱਟੀ ਨਾਲ ਤੁਸਾਂ ਕੀ ਵਾਪਸ ਜੋੜਨਾ ਅਤੇ ਆਪਣੀ ਜ਼ਬਾਨ ਨੇ ਹਵਾਲੇ ਨਾਲ ਤੁਸਾਂ ਕੀ ਇੱਕ ਇੱਥੇ ਕਹਿਣ ਇਹਨਾਂ ਕਿ UK ਵਿੱਚ ਰਹੀ ਤਾਂ ਜਿਸਲੇ ਬੰਦਾ ਪਰਦੇਸ ਦੀਆਂ ਗੱਲਾਂ ਕਰਨਾ, ਪਰਦੇਸ ਨੇ ਬਾਰੇ ਵਿੱਚ ਹੀ ਰਹਿਣਾ, UK ਵਿੱਚ ਰਹੀ ਤਾਂ ਜਿਸਲੇ ਬੰਦਾ ਅੰਗਰੇਜ਼ੀ ਬੋਲੀ ਬੋਲੀ ਤਾਂ ਸਾਰੀ ਦਿਹਾੜ ਅੰਗਰੇਜ਼ੀ ਸੁਣੀ ਸੁਣੀ ਤਾਂ ਥੱਕੀ ਜਾਣਾ, ਅਤੇ ਜਿਸਲੇ ਟਿਊਨ ਕਰਨਾ 97.1 FM ਅਤੇ ਨਾਲ ਹੀ ਉੱਥੇ ਪਟਵਾਰੀ ਬੈਠਕ ਲੱਗੀ ਹੋਣੀ ਤਾਂ ਦਿਲ ਹੈ ਕਿ ਇੱਕ ਵਾਰੀ ਸਕੂਨ ਜ਼ਰੂਰ ਅਸਣਾ ਕਿ ਚਲੋ ਯਾਰਾ ਪਟਵਾਰ ਦੀ ਆਵਾਜ਼ ਕਿਸੇ ਪਾਸੇ ਤਾਂ ਅਸਣੀ ਵੀ ਨਾ। ਜੀ ਸਾਡਾ ਇਹ ਮਕਸਦ ਹੈ ਤਾਂ ਪਟਵਾਰਨੀ ਆਵਾਜ਼ ਔਰ ਪਟਵਾਰੀ ਜਿਹੜੇ ਕਹਿਣ ਕਿ ਸਾਡਾ ਇੱਕ ਕਲਚਰ ਹੈ, ਇੱਕ ਤਹਿਜ਼ੀਬ ਹੈ, ਉਸਕੀ ਅਸਾਂ ਦੱਸੀਏ ਕਿ ਯਾਰਾ ਆਖਰ ਪਟਵਾਰ ਜਿਹੜੀ ਹੈ ਉਹ ਕਿਤਨੀ ਖੂਬਸੂਰਤ ਧਰਤੀ ਹੈ। ਉਸ ਹਵਾਲੇ ਨਾਲ ਅਸਾਂ ਪ੍ਰੋਗਰਾਮ ਕਰਨੇ ਆ, ਤੁਸਾਂ ਨਾਲ ਅਗਰ ਕੋਈ ਫੀਡਬੈਕ ਹੋਵੇ ਤਾਂ ਜ਼ਰੂਰ ਤੁਸਾਂ ਦੇ ਸਕਦੇ ਹੋ, ਖਾਸ ਤੌਰ ਪਰ ਕੋਈ ਵੀ ਟੌਪਿਕ ਅਗਰ ਤੁਸਾਂ ਸੁਣਨਾ ਚਾਹੁੰਦੇ ਹੋ ਤਾਂ। ਗੱਲ ਪਟਵਾਰ ਨੇ ਸ਼ੁਰੂ ਕੀਤੀ ਤਾਂ ਮੈਂ ਆਉਣਾ ਤੁਸਾਂ ਕੀ ਜਿਹੜਾ ਸਾਡਾ ਪਹਿਲਾ ਟਰੈਕ ਹੈ ਅੱਜ ਨਾ ਸੋਹਣਾ ਪਟਵਾਰ ਅਸਾਂ ਨਾ ਉਹ ਤੁਸਾਂ ਕੀ ਸੁਣਾਉਣੇ ਆ ਜੀ, ਅਤੇ ਅਜ਼ਰਵਾਨ ਦੀ ਆਵਾਜ਼ ਵਿੱਚ ਬੜਾ ਹੀ ਖੂਬਸੂਰਤ ਟਰੈਕ ਹੈ। ਪਟਵਾਰ ਸਾਡਾ ਵਾਕਿਆ ਹੀ ਬਹੁਤ ਸੋਹਣਾ ਹੈ।

ਜੀ ਸੰਗੀ ਦੋਸਤੋ, ਵੈਲਕਮ ਬੈਕ ਜੀ। ਇੱਕ ਵਾਰ ਫਿਰ ਸੁਣ ਕੇ ਆਉਣੇ ਆ ਖੁਸ਼ ਆਮਦੀਦ ਤੁਸਾਂ ਨਾਲ ਆਪਣਾ ਪ੍ਰੋਗਰਾਮ ਪਟਵਾਰੀ ਬੈਠਕ ਬਾਸਤ ਅਲੀ ਰਾਜਾ ਨੇ ਸੰਗ ਹੁਣ ਸਾਡੇ ਜੁਆਇਨ ਕੀਤਾ ਤਾਂ ਮੈਂ ਸੁਣੀ ਦੱਸਣਾ ਚਾਹੁੰਦਾ ਜਨਾਬ ਸੋ ਸੁਣਨੇ ਪਿਓ ਸਾਡੇ ਰੇਡੀਓ ਫਜ਼ਾ 97.1 FM ਉੱਪਰ ਹੈ, ਜਿਹੜਾ ਕਿ ਡੈਬ ਉੱਪਰ ਵੀ ਸੁਣੀ ਸਕਦੇ ਹੋ, ਉਹਦੇ ਨਾਲ ਸੋ ਸਾਡੇ ਸੁਣੀ ਸਕਦੇ ਹੋ ਫਜ਼ਾ ਰੇਡੀਓ ਨਹੀਂ ਐਪ ਉੱਪਰ ਵੀ। ਅਤੇ ਇਹ ਕੋਈ ਐਡੀ ਬੜੀ ਗੱਲ ਨਹੀਂ ਜਨਾਬ, ਜੇ ਤੁਸੀਂ ਸਾਡੇ ਕੀ ਟਿਊਨ ਕਰਸੋ ਤਾਂ ਸਾਡੇ ਸਭ ਬੜੀ ਗੱਲ ਹੋ ਸੀ। ਤੁਸੀਂ ਤਾਂ ਖੈਰ ਨੋਰਮਲ ਗੱਲ ਹੋਣੀ, ਸੋ ਰੋਜ਼ ਕੁਝ ਨਾ ਕੁਝ ਸੁਣਨਾ ਹੀ ਰਹਿਣੇ ਹੋ, ਲੇਕਿਨ ਇਹ ਬਹੁਤ ਮਿਹਰਬਾਨੀ ਔਰ ਬਹੁਤ ਸ਼ੁਕਰੀਆ ਨਵਾਜ਼ਿਸ਼ ਜਨਾਬ ਤੋਂ ਅਗਰ ਟਿਊਨ ਕਰਨੇ ਹੋ 97.1 FM ਤਾਂ ਆਪਣੀ ਮੁਫਤਾਨਾ ਇਜ਼ਹਾਰ ਮੈਸੇਜਿਸ ਦੇ ਜ਼ਰੀਏ ਅਤੇ ਕਾਲ ਦੇ ਜ਼ਰੀਏ ਵੀ ਕਰਨੇ ਰਹਿਣੇ ਹੋ। ਤਾਂ ਜੀ ਸੰਗੀ ਦੋਸਤੋ, ਅੱਜ ਨਾ ਜਿਹੜਾ ਸਾਡਾ ਖਸੂਸੀ ਇੱਕ ਪ੍ਰੋਗਰਾਮ ਚੱਲਣਾ ਪਿਆ ਪਟਵਾਰੀ ਬੈਠਕ ਪਰ, ਅੱਜ ਨਾ ਜਿਹੜਾ ਸਾਡਾ ਖਸੂਸੀ ਮੌਜੂ ਹੈ ਉਹ ਇਹ ਹੈ ਜਨਾਬ ਕਿ ਅਹਿਸਾਸ ਕਿਆ ਚੀਜ਼ ਹੋਣੀ। ਅਕਸਰ ਹਰ ਬੰਦਾ ਆਉਣਾ ਕਿ ਮੈਂ ਬੜਾ ਹਸਾਸ ਹਾਂ, ਲੇਕਿਨ ਪਤਾ ਕਿਸੇ ਚੱਲ ਸੀ ਗੇਰਾ ਕਿਹੜਾ ਬੰਦਾ ਕਿਤਨਾ ਅਹਿਸਾਸ ਹੈ। ਆਉਣੇ ਵੈਸੇ ਬੰਦੇ ਨੇ ਕੀਮਤ ਨਾਲ ਅੰਦਾਜ਼ਾ ਉਸ ਤੋਂ ਹੀ ਹੋਣਾ ਕਿ ਜਿਹੜਾ ਬੰਦਾ ਜਿਤਨਾ ਜ਼ਿਆਦਾ ਹਸਾਸ ਹੋਣਾ ਉਹ ਉਤਨਾ ਹੀ ਜ਼ਿਆਦਾ ਕੀਮਤੀ ਹੋਣਾ। ਅਤੇ ਬ੍ਰੇਕਅਪ ਜਾਣੇ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਕੋਲ ਪੁੱਛੀ ਸੀ ਕਿ ਕਦੇ ਤੁਸਾਂ ਨੂੰ ਇਸ ਤਰ੍ਹਾਂ ਹੋਇਆ ਹੋਵੇ ਕਿ ਤੁਸਾਂ ਬਾਹਰੋਂ ਹੱਸਣੇ ਹੋਇਓ ਪਰ ਅੰਦਰੋਂ ਤੁਸਾਂ ਪਰੇਸ਼ਾਨ ਹੋਇਓ, ਅਤੇ ਜਾਂ ਕਦੇ ਇਸ ਤਰ੍ਹਾਂ ਹੋਇਆ ਹੋਵੇ ਭਾਈ ਕੁਸੇ ਦੋ ਲਫ਼ਜ਼ ਤੁਸਾਂ ਕੀ ਐਸੇ ਬਾਏ ਹੋਣ ਅਤੇ ਉਹਨਾਂ ਦੋਵਾਂ ਲਫ਼ਜ਼ਾਂ ਨਾਲ ਤੁਸਾਂ ਨਾਲ ਦਿਹਾੜਾ ਬਣੀ ਗਿਆ ਹੋਵੇ, ਜਾਂ ਕਦੇ ਕੁਸੇ ਦੋ ਗੱਲਾਂ ਤੁਸਾਂ ਕੀ ਐਸੀਆਂ ਬਾਈ ਛੁਣੀਆਂ ਹੋਣ ਕਿ ਤੁਸਾਂ ਨਹੀਂ ਪੂਰੀ ਦਿਹਾੜੀ ਜਿਸ ਕੇ ਆਉਣੇ ਨਾ ਗਏ ਯਾਰ ਇਹ ਤਾਂ ਮਾੜਾ ਬੇੜਾ ਗਰ ਕਰੀ ਛੁੜਿਆ ਯਾਰ। ਲੇਕਿਨ ਅਹਿਸਾਸ ਔਰ ਹਮਦਰਦੀ ਇਹ ਦੋ ਅਲੱਗ ਚੀਜ਼ਾਂ ਹੋਣੀਆਂ, ਅਤੇ ਇਹਨਾਂ ਦੋਵਾਂ 'ਚ ਫਰਕ ਵੀ ਜ਼ਹਿਰੀ ਗੱਲ ਹੈ, ਕੁਝ ਨਾ ਕੁਝ ਉਹ ਸੀ ਜਾਂ ਹੋਣਾ ਚਾਹੀਦਾ ਕਹਿ ਬਾਣੇ ਉਤਸਾਂ। ਤੁਸਾਂ ਜੇ ਇਸ ਅਹਿਸਾਸ ਔਰ ਹਮਦਰਦੀ ਨੇ ਫਰਕ ਕੀ ਜਾਣਨੇ ਹੋ ਤਾਂ ਤੁਸੀਂ ਸੜਕੀ ਕਾਲ ਕਰੀ ਸਕਦੇ ਹੋ 01157100971, ਅਤੇ ਉਸਨੇ ਵਰਸੋਂ ਚੀਜ਼ ਆਪਣੀ ਗੱਲਬਾਤ ਜਿਹੜੀ ਆ ਉਹ ਦੱਸੀ ਸਕਣੇ ਹੋ ਜਨਾਬ ਸਾਡੇ ਜਿਤਨੀ ਵੀ ਆਡੀਅੰਸ ਹੈ ਉਹਨਾਂ ਕੀ। ਅਤੇ ਅਸਾਂ ਜਨਾਬ ਅਹਿਸਾਸ ਉੱਪਰ ਗੱਲ ਕਰਨੇ ਪਏ ਹਾਂ, ਜਿਹੜਾ ਕਿ ਇੱਕ ਐਸਾ ਟੋਪਿਕ ਹੈ, ਹਸਾਸ ਟੋਪਿਕ ਹੈ ਕਿ ਉਹ ਮਾੜਾ ਇੱਕ ਸ਼ੇਅਰ ਹੈ ਮੈਂ ਆਉਣਾ ਹੋਣਾ ਕਿ ਦਿਲ ਨੇ ਰੋਲੇ ਟੀ ਬੀ ਸ਼ੂਗਰ ਕਹਿ ਕਰਸਾਂ, ਦਿਲ ਨੇ ਰੋਲੇ ਟੀ ਬੀ ਸ਼ੂਗਰ ਕਹਿ ਕਰਸਾਂ, ਮੈਂ ਹਸਾਸ ਹਾਂ ਇਹ ਬਿਮਾਰੀ ਕਾਫੀ ਹੈ। ਚਲੋ ਤੁਸੀਂ ਇਸ ਬਾਰੇ ਵਿੱਚ ਕਹਿ ਆਉਣੇ ਹੋ ਕਿ ਜਨਾਬ ਕਿਸੇ ਕੀ ਜਿਸਲੇ ਅਸਾਂ ਗੱਲ ਕਰਨੇ ਹਾਂ ਕਿ ਅਹਿਸਾਸ ਅਤੇ ਹਮਦਰਦੀ ਨੇ ਫਰਕ ਨੇ ਬਾਰੇ ਵਿੱਚ, ਅਤੇ ਕਿਸੇ ਕੀ ਦੁੱਖ ਵਿੱਚ ਤਾਂ ਕਿਤੇ ਅਫਸੋਸ ਕਰਨਾ ਇੱਕ ਗੱਲ ਹੋਣੀ, ਲੇਕਿਨ ਉਸਨੇ ਦੁੱਖਾਂ ਕੀ ਸਮਝਣੇ ਦੀ ਕੋਸ਼ਿਸ਼ ਕਰਨਾ ਜਿਹੜਾ ਉਹ ਦੂਈ ਗੱਲ ਹੋਣੀ। ਸ਼ਾਇਦ ਅਗਰ ਅਸਾਂ ਦੋਵਾਂ ਲੈਣਾਂ ਵਿੱਚ ਅਹਿਸਾਸ ਔਰ ਹਮਦਰਦੀ ਨੇ ਫਰਕ ਕੀ ਸਮਝਣੇ ਦੀ ਕੋਸ਼ਿਸ਼ ਕਰੀਏ ਤਾਂ ਇਸੇ ਤਰ੍ਹਾਂ ਹੀ ਹੋ ਸੀ। ਫਰਕ ਕਰੋ ਤੁਸਾਂ ਨਾਲ ਇੱਕ ਦੋਸਤ ਹੈ ਉਹ ਪਰੇਸ਼ਾਨ ਹੈ, ਤੁਸਾਂ ਕਿ ਉਹ ਆਪਣੀ ਕੋਈ ਗੱਲ ਬਾਣਾ ਚਾਹੁੰਦਾ, ਲੇਕਿਨ ਤੁਸਾਂ ਉਸਕੀ ਆਉਣੇ ਹੋ ਕਿ ਉਹ ਛੋੜ ਯਾਰਾ ਇਹ ਜ਼ਿੰਦਗੀ 'ਚ ਤਾਂ ਹੋਣਾ ਰਹਿਣਾ ਸਾਰਿਆਂ ਬੰਦਿਆਂ ਨਾਲ ਇਸ ਤਰ੍ਹਾਂ ਹੀ ਹੋਣਾ। ਕਈ ਦਫ਼ਾ ਕਿਸੇ ਬੰਦੇ ਕਿ ਅਸਾਂ ਥੋੜ੍ਹਾ ਜਿਹਾ ਕਹਿਣੇ ਨਾ ਇਗਨੋਰ ਕਰੀ ਛੋੜਨੇ ਹਾਂ, ਮਤਲਬ ਕਈ ਦਫ਼ਾ ਹੋਣਾ ਨਾ ਕੋਈ ਬੰਦਾ ਕੋਈ ਗੱਲ ਬਾਣ ਹੈਗਾ ਹੋਣਾ ਤਾਂ ਪਹਿਲਾਂ ਹੀ ਬੰਦੇ ਕੀ ਪਤਾ ਹੋਣਾ ਬਈ ਯਾਰ ਇਸਨੇ ਕੋਲ ਇਹ ਹੈ ਇੱਕ ਇਹ ਕਹਾਣੀ ਹੈ ਇਹ ਕਿਤਨੀ ਵਾਰੀ ਵਾਸਤੀ ਉਹ ਆਪਣੀ ਪਰੇਸ਼ਾਨੀ ਸਮਝੀ ਤਾਂ ਉਹ ਤੁਹਾਨੂੰ ਨਾਲ ਜ਼ਿਕਰ ਕਰਨਾ ਕਿ ਯਾਰ ਇਹ ਮਾੜਾ ਸੰਗੀ ਹੈ, ਇਹ ਮਾੜਾ ਦੋਸਤ ਹੈ, ਇਹ ਮਾੜਾ ਭਰਾ ਹੈ, ਮੈਂ ਇਸ ਨਾਲ ਕੋਈ ਗੱਲ ਕਰਨਾ ਚਾਹੁੰਦਾ ਵਾਂ। ਲੇਕਿਨ ਅਸਾਂ ਤਾਂ ਉਹ ਇੱਕ ਆਉਣਾ ਨਾ ਜਿਸ ਤਰ੍ਹਾਂ ਪਹਿਲਾਂ ਨਹੀਂ ਸੁਣੀ ਕਹਾਣੀ ਹੋਣੀ, ਅਸਾਂ ਉਸੇ ਤਰ੍ਹਾਂ ਪਤਾ ਹੋਣਾ ਵੀ ਯਾਰ ਇਹ ਪਰੇਸ਼ਾਨੀਆਂ 'ਚ ਤੁਰਨਾ ਪਿਆ ਤਾਂ ਛੋੜੋ ਯਾਰ ਜਾਨ ਚੜਾਓ ਇਸਨੇ ਕੋਲ। ਮੈਂ ਸਾਰਾ ਇੱਥੇ ਸ਼ੁਰੂਆਤ ਤੁਸਾਂ ਕੀ ਨਾ ਠਹਿਰਾਉਣਾ, ਮੈਂ ਨਾ ਆਉਣਾ ਕਿ ਸ਼ਾਇਦ ਤੁਸਾਂ ਹੋਈ ਸਕਣਾ ਤੁਸਾਂ ਦੀ ਨੀਅਤ ਚੰਗੀ ਹੋਵੇ, ਤੁਸਾਂ ਹੋਈ ਸਕਣਾ ਉਸਨੂੰ ਗੱਲ ਹੈ ਕਿ ਮਹਿਸੂਸ ਵੀ ਕਰਨੇ ਹੋਇਓ, ਲੇਕਿਨ ਅਗਲੇ ਬੰਦੇ ਕੀ ਕਈ ਦਫ਼ਾ ਇਹ ਗੱਲ ਰਿਅਲਾਈਜ਼ ਕਰਾਉਣੀ ਪੈਣੀ ਕਿ ਯਾਰ ਵਾਕਿਆ ਅਗਰ ਜਿਹੜਾ ਤੁਹਾਡਾ ਮਸਲਾ ਹੈ ਉਹ ਵਾਕਿਆ ਹੀ ਮਾੜਾ ਮਸਲਾ ਹੈ। ਸ਼ਹਿਰ 'ਚ ਹੱਕ ਕੁਝ ਲੋਕਾਂ ਕੀ ਹੱਕ ਹੈ, ਸ਼ਹਿਰ 'ਚ ਅਸਨੇ ਨਾ ਮਾੜੀ ਪੁਖਤ ਹੈ ਸਾਰਿਆਂ ਨੇ ਸਿਰਦਰਦੀ ਨਹੀਂ।

ਹੁੰਦਾ ਹੈ ਕਈ ਵਾਰੀ ਇਨਸਾਨ ਕੀ ਨਾ ਮਸ਼ਵਰੇ ਦੀ ਲੋੜ ਨਹੀਂ ਆਉਣੀ, ਸਿਰਫ ਉਹ ਇਹ ਚਾਹਣਾ ਆਉਣਾ ਕਿ ਕੋਈ ਬੰਦਾ ਉਸਦੀ ਗੱਲ ਸੁਣੀ ਕਿ ਨਾ, ਕੋਈ ਖਾਲੀ ਉਸਕੀ ਇਹ ਬਾਈ ਛੋੜਿਆ ਕਿ ਯਾਰਾ ਤੂੰ ਐਡਾ ਕਮਜ਼ੋਰ ਨੇ, ਤੂੰ ਇਸ ਮਸਲੇ 'ਚੋਂ ਬਾਹਰ ਨਿਕਲੀ ਐਸੇ, ਦੁਨੀਆ ਨਾਲ ਕੋਈ ਵੀ ਮਸਲਾ ਹੋਵੇ, ਕੋਈ ਵੀ ਗੱਲਬਾਤ ਹੋਵੇ, ਕੋਈ ਘਰੇਲੂ ਨਾ ਚਾਕੀ ਹੋਵੇ, ਕੋਈ ਮਾਸ਼ਰਤੀ ਮਸਾਇਲ ਹੋਣ, ਕੋਈ ਫਾਈਨੈਂਸ਼ੀਅਲ ਇਸ਼ੂਜ਼ ਹੋਣ, ਕੋਈ ਮਾਲੀ ਮਾਮਲਾਤ ਬੰਦੇ ਨੇ ਖਰਾਬ ਹੋਈ ਜਾਣ, ਤਾਂ ਬੰਦੇ ਪਰੇਸ਼ਾਨ ਹੋਣੇ ਰਹਿਣੇ, ਲੇਕਿਨ ਬੰਦੇ ਫਿਰ ਉਹਨਾਂ ਪਰੇਸ਼ਾਨੀਆਂ 'ਚੋਂ ਬਾਹਰ ਵੀ ਨਿਕਲਣੇ ਹੀ ਰਹਿਣੇ ਨੇ। ਐਸਾ ਕਦੇ ਕੁਝ ਨਹੀਂ ਹੋਇਆ ਕਿ ਕੋਈ ਬੰਦਾ ਬਿਮਾਰ ਹੋਇਆ ਹੋਵੇ, ਕਿਸੇ ਪਰੇਸ਼ਾਨੀ 'ਚ ਉਹ ਗਿਆ ਹੋਵੇ, ਤਾਂ ਦੁਨੀਆ 'ਚ ਉਸਨੂੰ ਕੋਈ ਇਲਾਜ ਮੌਜੂਦ ਨਾ ਹੋਵੇ। ਦੱਸਾਂ ਕਿ ਅਗਰ ਤੁਸੀਂ ਕੋਈ ਸੰਗੀ ਦੋਸਤ ਤੁਸਾਂ ਆਖਣਾ ਕਿ ਯਾਰਾ ਮੈਂ ਪਰੇਸ਼ਾਨ ਹਾਂ, ਤਾਂ ਤੁਸਾਂ ਅੱਗੋਂ ਆਖਣੇ ਹੋ ਕਿ ਉਹ ਬਸ ਕਰ ਯਾਰਾ ਸੰਗੀਆ, ਤੂੰ ਐਵੇਂ ਹਰ ਵੇਲੇ ਪਰੇਸ਼ਾਨੀਆਂ ਹੀ ਬਣਾ ਲੈਣਾ ਹੈ। ਇਸ ਤਰ੍ਹਾਂ ਕਿਸੇ ਕੀ ਆਖਣਾ ਜਿਹੜਾ ਮਾੜੇ ਖਿਆਲਾਂ ਵਿੱਚ ਤਾਂ ਗੱਲ ਚੰਗੀ ਨਹੀਂ। ਪਰ ਤੱਕੋ ਜੇ ਤੁਸੀਂ ਅਗਰ ਇਸ ਤਰੀਕੇ ਨਾਲ ਗੱਲ ਕਰਨੇ ਹੋ ਕਿਸੇ ਨਾਲ, ਕਿ ਯਾਰਾ ਤੁਸੀਂ ਕਿਸੇ ਬੰਦੇ ਕੀ ਇਹ ਆਖਣੇ ਹੋ ਕਿ ਯਾਰਾ ਚੱਲ ਕੋਈ ਮਸਲਾ ਨਹੀਂ, ਬਾ ਤੂੰ ਕਿਆ ਮਸਲਾ ਹੈ, ਕਿਆ ਪਰੇਸ਼ਾਨੀ, ਮੈਂ ਤੁਹਾਡੇ ਨਾਲ ਮੌਜੂਦ ਹਾਂ, ਮੈਂ ਸੁਣਸਾਂ ਤੁਹਾਡੀ ਗੱਲ, ਅਗਰ ਕੋਈ ਵੀ ਨਹੀਂ ਸੁਣਨਾ ਤਾਂ ਕਦੇ ਕਦੇ ਬੰਦੇ ਕਿ ਉਹ ਜਿਹੜਾ ਹੈ ਤੁਸੀਂ ਖਾਲੀ ਹਲਕੀ ਜਿਹੀ ਥਾਪੜੀ ਉਸਕੀ ਲਾਉਣੇ ਹੋ ਨਾ, ਉਹ ਥਾਪੜੀ ਜਿਹੜੀ ਹੈ ਨਾ ਉਸਨੇ ਇਸ 'ਤੇ ਕਾਫੀ ਆਉਣੀ। ਕਿ ਕਦੇ ਕੁਰਾ ਜਿਹੜਾ ਨਾ ਕਿਸੇ ਕੀ ਖਾਲੀ ਵਕਤ ਦੇਣਾ, ਜਿਹੜਾ ਨਾ ਟਾਈਮ ਦੇਣਾ ਕੋਲ ਬਈ ਤਾਂ ਉਸਨੇ ਗੱਲ ਸੁਣਨਾ, ਇਹ ਵੀ ਬਹੁਤ ਬੜੀ ਨੇਕੀ ਅਤੇ ਬਹੁਤ ਬੜੀ ਮਦਦ ਹੋਣੀ। ਅਤੇ ਕਿਸੇ ਨੇ ਗੱਲ ਸੁਣਨਾ ਜਿਹੜਾ, ਕਿਸੇ ਨੇ ਇੱਜ਼ਤ ਰੱਖਣਾ, ਇਹ ਵੀ ਇਨਸਾਨੀਅਤ ਹੀ ਹੋਣੀ। ਲੇਕਿਨ ਸਵਾਲ ਇਹ ਹੈ ਕਿ ਸਵਾਲ ਬੜਾ ਜ਼ਰੂਰੀ ਹੈ ਜਨਾਬ, ਬੜਾ ਗੌਰ ਨਾਲ ਸੁਣਸੋ ਥੋੜ੍ਹਾ ਜਿਹਾ। ਸਵਾਲ ਇਹ ਹੈ ਕਿ ਤੁਸਾਂ ਦੀ ਜ਼ਿੰਦਗੀ 'ਚ ਕੋਈ ਐਸਾ ਬੰਦਾ ਥਿਆ ਜਿਹੜਾ ਤੁਸਾਂ ਨੇ ਗੱਲ ਸੁਣੀ ਤਾਂ ਤੁਸਾਂ ਨਾਲ ਦਿਲ ਨਾਲ ਬੋਝ ਹਲਕਾ ਕਰੀ ਛੋੜਨਾ ਹੋਵੇ। ਜ਼ਿੰਦਗੀ ਵਿੱਚ ਕੋਈ ਐਸਾ ਇਨਸਾਨ ਨਹੀਂ ਤਾਂ ਇਸੇ ਗੱਲਾਂ ਨਾਲ ਦੁਆ ਰੁਕੇ ਆ ਕਿ ਤੁਸਾਂ ਕਿਸੇ ਵਾਸਤੇ ਉਹ ਇਨਸਾਨ ਤਾਂ ਬਣੀ ਸਕਣੇ ਹੋ। ਦੋਸਤੋ ਇਸੇ ਚੀਜ਼ ਦਾ ਨਾਂ ਅਹਿਸਾਸ ਹੈ। ਅਹਿਸਾਸ ਕੋਈ ਬਾਹਰੋਂ ਵਸਣ ਵਾਲੀ ਕੋਈ ਹੋਰ ਸ਼ੈ ਨਹੀਂ, ਬਲਕਿ ਅਹਿਸਾਸ ਇਨਸਾਨ ਨੇ ਅੰਦਰ ਮੌਜੂਦ ਇੱਕ ਐਸੀ ਚੀਜ਼ ਹੈ ਜਿਹੜਾ ਕਿ ਇਨਸਾਨ ਜੋ ਕੁਝ ਆਪਣੇ ਵਾਸਤੇ ਮਹਿਸੂਸ ਕਰਨਾ ਕਿ ਅਗਰ ਮੈਂ ਅੱਜ ਇਸ ਮੁਸ਼ਕਲ 'ਚ ਹਾਂ ਤਾਂ ਮਾੜੇ ਨਾਲ ਫਲਾਣਾ ਬੰਦਾ ਨਹੀਂ ਖਲਤਾ। ਅਸਾਂ ਅਗਰ ਗੱਲ ਕਰਨੇ ਹਾਂ ਕਿ ਕਈ ਦਫ਼ਾ ਅਸੀਂ ਤੱਕਿਆ ਸੀ ਕਿ ਜ਼ਿੰਦਗੀ ਨੇ ਮਾਮਲਾਤ 'ਚ ਕਈ ਬੰਦੇ ਮੁਸ਼ਕਲ ਟਾਈਮ 'ਚ ਇਕੱਲੇ ਹੋ ਜਾਣੇ, ਅਤੇ ਜਿਹੜਾ ਬੰਦਾ ਮੁਸ਼ਕਲ ਟਾਈਮ 'ਚ ਇਕੱਲਾ ਰਿਹਾ ਹੋਵੇ ਉਸਕੀ ਇਸ ਚੀਜ਼ ਨਾਲ ਅਹਿਸਾਸ ਹੋ ਸਕਣਾ ਕਿ ਉਹ ਕਿਸੇ ਹੋਰ ਕੀ ਮੁਸ਼ਕਲ ਵੇਲੇ ਵਿੱਚ ਇਕੱਲਾ ਨਾ ਰਹਿਣ ਦਾ।

ਬਿਲਕੁਲ, ਮੈਂ ਤਾਂ ਇੱਕ ਸਵਾਲ ਪਹਿਲਾਂ ਪੁੱਛਿਆ ਸੀ ਨਾ ਕਿ ਕਦੇ ਤੁਸਾਂ ਨਾਲ ਇਸ ਤਰ੍ਹਾਂ ਹੋਇਆ ਹੋਵੇ ਕਿ ਤੁਸਾਂ ਬਾਹਰੋਂ ਹੱਸਣੇ ਹੋਇਓ ਅਤੇ ਅੰਦਰੋਂ ਤੁਸਾਂ ਪਰੇਸ਼ਾਨ ਹੋਇਓ। ਜ਼ਿੰਦਗੀ 'ਚ ਕਦੇ ਕਦੇ ਤਾਂ ਬੰਦੇ ਨਾਲ ਇਹ ਜਿਹੇ ਮਾਮਲਾਤ ਵੀ ਹੋ ਹੀ ਸਕਣਾ ਆਉਣੇ ਆਉਣ, ਲੇਕਿਨ ਹੁਣ ਟਾਈਮ ਹੋਇਆ ਇੱਕ ਮੁਖਤਸਰ ਜਿਹਾ ਗੀਤ ਤੁਸਾਂ ਕੀ ਜਨਾਬ ਸੁਣਾਉਣੇ ਆ, ਤਾਂ ਕਿ ਖਾਲੀ ਮਾੜੀਆਂ ਗੱਲਾਂ ਨਾਲ ਤੁਸਾਂ ਮਹਿਸੂਸ ਨਾ ਹੋਇਓ, ਬਲਕਿ ਨਾਲ ਨਾਲ ਜਿਹੜੇ ਗੀਤ ਸਾਡੇ ਪਠਵਾਰ ਨੇ ਗੀਤ ਕਸ਼ਮੀਰ ਨੇ ਗੀਤ ਉਹ ਵੀ ਤੁਸਾਂ ਕਿ ਨਾਲ ਨਾਲ ਅਸਾਂ ਸੁਣਾਉਣੇ ਰਹੀਏ। ਇੱਕ ਬੜਾ ਖੂਬਸੂਰਤ ਜਿਹਾ ਟਰੈਕ ਹੈ ਜਿਹੜਾ ਕਿ ਵਸੇ ਕਸ਼ਮੀਰ, ਸੋਹਣਾ ਤੈਰਨੀ ਯਰਨੀ ਆਵਾਜ਼ 'ਚ, ਉਹ ਤੁਸਾਂ ਕੀ ਸੁਣਾਉਣੇ ਆ ਜਨਾਬ।

ਤਾਂ ਲਿਹਾਜ਼ਾ ਕਈ ਦਫ਼ਾ ਅਗਰ ਸਾਡੇ ਖਿਆ ਜ਼ਹਿਨ 'ਚ ਖਿਆਲ ਹੱਸਣਾ ਵੀ ਹੈ ਕਿ ਸ਼ਾਇਦ ਵਾਲਦ ਕੀ ਪਰਵਾਹ ਨਹੀਂ ਜਾਂ ਤਬੀਅਤ 'ਚ ਬੜੀ ਸਖਤੀ ਹੈ, ਤਾਂ ਐਸੀ ਕੋਈ ਗੱਲ ਨਹੀਂ ਹੋਣੀ। ਮੈਂ ਆਉਣਾ ਕਿ ਉਹਨਾਂ ਨਾਲ ਇੱਕ ਅੰਦਾਜ਼ ਹੋਣਾ, ਆਪਣਾ ਅੰਦਾਜ਼ ਹੋਣਾ, ਬੱਚਿਆਂ ਨਾਲ ਮੁਹੱਬਤ ਕਰਨੇ ਨਾ, ਬੱਚਿਆਂ ਕੀ ਇੱਕ ਸਬਕ ਸਿਖਾਉਣੇ ਨਾ, ਬੱਚਿਆਂ ਕੀ ਆਪਣੇ ਨਾਲ ਟੋਰਨੇ ਨਾ, ਜ਼ਿੰਦਗੀ ਨੇ ਜਿਹੜੇ ਦਾਅ ਪੇ 'ਚ ਉਹ ਸਿਖਾਉਣੇ ਨਾ। ਇੱਕ ਟਾਈਮ ਇਹ ਅਹਿਸਾਸ ਨਹੀਂ ਹੋਣਾ ਕਿ ਵਾਲਦ ਜਿਹੜਾ ਉਹ ਕਿੰਨਾ ਬੜਾ ਸਾਡੇ ਨਾਲ ਕਹਿਣ ਕਿ ਆਸਰਾ ਵਾ, ਕਿੰਨਾ ਬੜਾ ਸਹਾਰਾ ਸਾਡੇ ਨਾਲ ਕਲਦਾ ਵਾ। ਸਾਡੇ ਕਿ ਇੱਕ ਟਾਈਮ ਤੋਂ ਬਾਅਦ ਯਾਦ ਅਸੀਂ ਜਿਸ ਲਈ ਯਾਦ ਹੈ ਵਾਲਦ ਇਸ ਦੁਨੀਆਂ 'ਚ ਨਹੀਂ ਰਹਿਣਾ ਜਾਂ ਫਿਰ ਅਸਾਂ ਕਰੇ ਘਰੋਂ ਦੂਰ ਹੋਈ ਜਾਣੇ। ਇਸ ਬੇਰਹਿਮ ਦੁਨੀਆਂ ਨੇ ਟਾਹ ਚੜ੍ਹਨੇ ਆ ਤਾਂ ਫਿਰ ਉਹ ਸਾਡੇ ਕਿ ਦੱਸਣੀ ਪਈ ਪਿਓ ਕੈਸ਼ ਆਉਣੀ ਹੈ। ਬਹਰਹਾਲ ਜਿਤਨਾ ਜਲਦੀ ਹੋ ਸਕਣਾ ਇਨਸਾਨ ਕਿ ਇਸ ਗੱਲ ਨਾਲ ਅਹਿਸਾਸ ਹੋਣਾ ਚਾਹੀਦਾ, ਤਾਂ ਸਾਡੇ ਜਿਹੜੇ ਪ੍ਰੋਗਰਾਮ ਹੈ ਉਸ ਨਾਲ ਮਕਸਦ ਵੀ ਇਹੀ ਹੈ। ਅਤੇ ਕੁਝ ਸ਼ੇਅਰ ਇੱਥੇ ਉਹ ਅੱਜ ਇਸ ਪ੍ਰੋਗਰਾਮ ਨਾਲ ਅਹਿਸਾਸ ਬਣਾਉਣੇ ਆ ਵਾਲਦ ਸਾਹਿਬ ਨੀ ਮੁਹੱਬਤ ਕਿ ਜਿਸ ਲੈ ਨੇੜੇ ਸਨ ਤਾਂ ਦੀਵੇ ਬਾਲੇ ਪਿਓ ਨੇ ਹੱਥਾਂ ਨੇ, ਔਖੇ ਵੇਲੇ ਕੰਮ ਆਏ ਸਨ ਛਾਲੇ ਪਿਓ ਨੇ ਹੱਥਾਂ ਨੇ, ਤਾਂ ਤਾੜੇ ਵਸ ਨੀ ਗੱਲ ਨੀ ਪੁੱਤਰਾ ਤੂੰ ਨੇ ਸਮਝੀ ਸਕਣਾ ਏ, ਤਾੜੇ ਪਿੱਛੇ ਕਿਤਨੇ ਸਾਲ ਹੁਣ ਗਾਲੇ ਪਿਓ ਨੇ ਹੱਥਾਂ ਨੇ, ਤਾਂ ਐਡੀ ਜਲਦੀ ਤੈ ਮੈਂ ਕਰਨਾ ਨਕਸ਼ਾ ਨਾ ਬਦਲਾਈ ਸਕਣਾ, ਕੰਧਾਂ ਵਿੱਚ ਜ਼ਿੰਦਾ ਸਾਏ ਆਲੇ ਪਿਓ ਨੇ ਹੱਥਾਂ ਨੇ। ਇਹ ਜਿਹੜਾ ਆਖਰੀ ਸ਼ੇਰ ਮੈਂ ਸੁਣ ਕੇ ਸੁਣਾਉਣਾ ਹੈਗਾ, ਇਹ ਸ਼ੇਰ ਜਿਹੜਾ ਮੈਂ ਸੁਣਨਾ ਤਾਂ ਇੱਕ ਦਫ਼ਾ ਮਾੜਾ ਆਪਣਾ ਆਪ ਵੀ ਕੰਬੀ ਜਾਣਾ ਕਿ ਕੁਝ ਤਾਂ ਪੈਰਾਂ ਵਿੱਚੋਂ ਸਿਰ ਵੀ ਚਾਣੇ ਕੀ ਧੋਈ ਨਾ ਖਣ, ਕੁਝ ਤਾਂ ਪੈਰਾਂ ਵਿੱਚੋਂ ਸਿਰ ਵੀ ਚਾਣੇ ਕੀ ਧੋਈ ਨਾ ਖਣ, ਕੁਝ ਗਲਮਾਣ ਵੀ ਪੌੜੀ ਕਿੰਨੇ ਪਾਲੇ ਪਿਓ ਨੇ ਹੱਥਾਂ ਨੇ। ਬੜੀ ਤਕਲੀਫ ਤੇ ਗੱਲ ਸੀ ਕਿ ਕਈ ਦਫ਼ਾ ਬਸ ਇਹ ਹੋ ਹੀ ਜਾਣਾ, ਇਸ ਤਰ੍ਹਾਂ ਵੀ ਤੱਕਣੇ ਹਾਂ ਸਾਂ, ਲੇਕਿਨ ਬਸ ਜਿਤਨੀ ਜਲਦੀ ਇਨਸਾਨ ਕੀ ਅਹਿਸਾਸ ਹੋਈ ਗਿਆ ਉਹ ਆਪਣੇ ਵਾਲ ਪਾਸੇ ਵਾਪਸ ਆ ਜਾਏ, ਆਪਣੀ ਅਸਲੀਅਤ ਵਾਲੇ

ਜੀ ਜਨਾਬ, ਦੁਨੀਆ ਦੀ ਕਿਹੜੀ ਸ਼ਹਿ ਚ ਹੈ ਨਹੀਂ ਦੱਸ ਬਾਪੂ, ਪੁੱਤ ਤੇਰਾ ਹੁਣ ਇੰਨੇ ਜੋਗਾ ਹੋ ਗਿਆ। ਪੰਜਾਬੀ ਨਾਲ ਇੱਕ ਬੜਾ ਜ਼ਬਰਦਸਤ ਗਾਣਾ ਜਿਹੜਾ ਉਹ ਸਿੱਧੂ ਮੂਸੇਵਾਲੇ ਦੀ ਆਵਾਜ਼ 'ਚ ਤੁਸਾਂ ਸੁਣਨੇ ਪਏ। ਸੋ ਜਨਾਬ, ਤਾਂ ਸੰਗੀ ਦੋਸਤੋ, ਮੈਂ ਇੱਕ ਦਫ਼ਾ ਫਿਰ ਸੰਗੀ ਵੈਲਕਮ ਬੈਕ ਕਰਨਾ ਇਸਨੇ ਇਸ ਖੂਬਸੂਰਤ ਗੀਤ ਤੋਂ ਬਾਅਦ। ਮੈਂ ਸੋਨਾ ਮੇਜ਼ਬਾਨ, ਸੋਨਾ ਭਰਾ ਬਾਸਤ ਅਲੀ ਰਾਜਾ, ਔਰ ਅਸੀਂ ਸੁਣਨੇ ਪਿਓ ਸੋਨਾ ਆਪਣਾ ਪ੍ਰੋਗਰਾਮ ਪਠਵਾਰੀ ਬੈਠਕ ਨੋਟਿੰਗਹਮ ਤੋਂ ਲਾਈਵ। ਅਤੇ ਅੱਜ ਨਾ ਸਾਡਾ ਜਿਹੜਾ ਮੌਜੂ ਹੈ ਉਹ ਬੜਾ ਜ਼ਬਰਦਸਤ ਮੌਜੂ ਹੈ, ਔਰ ਮੌਜੂ ਹੈ ਸਾਡਾ ਹਸਾਸ ਅਹਿਸਾਸ। ਇਹ ਅਹਿਸਾਸ ਕਿਆ ਚੀਜ਼ ਹੋਣੀ, ਅਹਿਸਾਸ ਜਿਹੜਾ ਹਰ ਬੰਦਾ ਇਹ ਦਾਵਾ ਕਰਨਾ ਕਿ ਮੈਂ ਬਹੁਤ ਹਸਾਸ ਹਾਂ, ਲੇਕਿਨ ਹਕੀਕਤ 'ਚ ਕੌਣ ਅਹਿਸਾਸ ਹੋਣਾ, ਅਸਾਂ ਕਿ ਉਸਦੀ ਪਹਿਚਾਣ ਜਿਹੜੀ ਹੈ ਉਹ ਕਿਸ ਤਰ੍ਹਾਂ ਹੋ ਸਕਣੀ। ਅਗਰ ਤੁਸੀਂ ਇਸ ਹਵਾਲੇ ਨਾਲ ਕੋਈ ਆਪਣੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਸਾਡਾ ਸਟੂਡੀਓ ਦਾ ਨੰਬਰ ਹੈ 0115710971, ਇਸ ਨੇ ਤੁਸੀਂ ਸਾਡੇ ਕੀ ਕਾਲ ਕਰੀ ਸਕਦੇ। ਤਾਂ ਜੀ ਸੰਗੀ ਦੋਸਤੋ, ਅੱਜ ਨਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਉਸ ਨਾਲ ਤਕਰੀਬਨ 50 ਮਿੰਟ ਜਿਹੜੇ ਨੇ ਉਹ ਗੁਜ਼ਰੀ ਚੁੱਕੇ ਨੇ, ਔਰ ਅਸਾਂ ਦੀ ਕੋਸ਼ਿਸ਼ ਇਹੀ ਹੈ ਕਿ ਅਸਾਂ ਤੁਸਾਂ ਦੀਆਂ ਕਾਲਸ ਨਾਲ ਸਿਲਸਿਲਾ ਜਿਹੜਾ ਉਹ ਹੁਣ ਨੈਕਸਟ ਓਵਰ 'ਚ ਸ਼ਾਮਿਲ ਕਰੀਏ। ਅਤੇ ਇਸ ਵਜ੍ਹਾ ਤੋਂ ਨੰਬਰ ਜਿਹੜਾ ਉਸਨੂੰ ਅੱਗੇ ਦੁਬਾਰਾ ਰਿਪੀਟ ਕਰਨੇ ਆ 0115710971। ਅਗਰ ਉਸਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਇਸੇ ਨੰਬਰ ਉੱਪਰ ਵਟਸਐਪ ਹੈ, ਕੁਝ ਦੋਸਤਾਂ ਨੇ ਮੈਸੇਜ ਆਏ ਹੋਏ ਜਿਹੜੇ ਕਿ ਦੂਸਰੇ ਘੰਟੇ ਵਿੱਚ ਅਸਾਂ ਇਨਸ਼ਾਅੱਲਾ ਉਸਕੀ ਵੀ ਨਾਲ ਸ਼ਾਮਿਲ ਕਰ। ਅੱਛਾ, ਮੈਂ ਗੱਲ ਕਰਨਾ ਪਿਆ ਸਾਂ ਕਿ ਵਾਲਦੈਨ ਨਾਲ ਤੁਸਾਂ ਨਾਲ ਕਨੈਕਸ਼ਨ ਹੋਣਾ ਉਹ ਵੀ ਬੜਾ ਇੱਕ ਅਹਿਸਾਸ ਦੇ ਰਿਸ਼ਤੇ ਹੋਣੇ ਨੇ, ਉਸਕੀ ਵੀ ਸਮਝਣ ਦੀ ਲੋੜ ਹੋਣੀ, ਉਸਨੇ ਇਸ ਅਹਿਸਾਸ ਨਹੀਂ ਜ਼ਰੂਰਤ ਹੋਣੀ। ਲੇਕਿਨ ਜ਼ਿੰਦਗੀ ਵਿੱਚ ਤੁਸਾਂ ਕਿ ਸਭ ਤੋਂ ਅਹਿਸਾਸ ਵਾਲਾ ਰਿਸ਼ਤਾ ਜਿਹੜਾ ਉਹ ਕਿਹੜਾ ਨਜ਼ਰ ਆਇਆ ਅੱਜ ਦਿਨ ਤੱਕ?

ਤਾਂ ਜਿਹੜੇ ਇਨਸਾਨ ਨੇ ਰਿਸ਼ਤੇ ਹੋਣੇ, ਭੈਣ ਭਰਾਵਾਂ ਨੇ ਰਿਸ਼ਤੇ ਹੋਣੇ, ਭੈਣ ਭਰਾ ਨਾਲ ਰਿਸ਼ਤਾ ਵੀ ਤਾਂ ਕੋਈ ਐਸਾ ਰਿਸ਼ਤਾ ਹੋਣਾ ਕਿ ਬਚਪਨ ਵਿੱਚ ਲੜਾਈਆਂ ਹੋਣੀਆਂ, ਇੱਕ ਦੂਏ ਨਾਲ ਪਿੜਨੇ ਹਾਂ ਅਸਾਂ, ਇੱਕ ਦੂਏ ਦੀਆਂ ਚੀਜ਼ਾਂ ਚਾਹੀ ਕਿੰਨੇ ਆ, ਘਰ ਨਾਰਾਜ਼ ਹੋਈ ਜਾਣੇ ਆ, ਕਹਿਣ ਕਿ ਐਸੀਆਂ ਐਸੀਆਂ ਬੰਦੇ ਦੀਆਂ ਯਾਦਾਂ ਹੋਣੀਆਂ ਬਚਪਨ ਦੀਆਂ ਕਿ ਇੱਕ ਵਾਰੀ ਬੰਦਾ ਸੋਚਿਆ ਤਾਂ ਹੁਣ ਆਉਣਾ ਬੰਦਾ ਉਹ ਅਸਾਂ ਕਿਆ ਕਰਨੇ ਰਹੇ ਹਾਂ। ਪਰ ਜਿਸਲੇ ਹੁਣ ਅਸਾਂ ਇਹ ਤੱਕਣੇ ਹਾਂ ਕਿ ਜ਼ਿੰਦਗੀ 'ਚ ਇੱਕ ਮੁਸ਼ਕਿਲ ਵੇਲਾ ਜਿਹੜਾ ਨਾ ਉਹ ਜਿਸਲੇ ਬੰਦੇ ਪਰ ਅਸਣਾ ਤਾਂ ਉਹ ਮੁਸ਼ਕਿਲ ਟਾਈਮ ਬੰਦਾ ਕਹਿਣ ਕਿ ਉਸਲੇ ਬੰਦੇ ਕਿ ਆਪਣੇ ਭੈਣ ਭਾਈ ਯਾਦ ਅਸਣੇ ਤਾਂ ਜਿਸਲੇ ਉਹ ਮੁਸ਼ਕਿਲ ਵੇਲੇ 'ਚ ਭੈਣ ਭਰਾ ਜਿਹੜੇ ਨੇ ਉਹ ਤੁਸਾਂ ਸਹਾਰਾ ਬਣਨੇ ਨੇ ਤਾਂ ਉਹ ਤੁਸਾਂ ਕਿ ਹਰ ਮੁਸ਼ਕਿਲ 'ਚ ਹਰ ਮੁਸੀਬਤ 'ਚ ਇਹ ਅਹਿਸਾਸ ਦਿਲਾਉਣੇ ਨੇ ਕਿ ਉਹ ਤੁਸਾਂ ਨਾਲ ਖਲਤੇ ਵੇ ਨੇ। ਲੇਕਿਨ ਇੱਕ ਵੇਲਾ ਉਹ ਵੀ ਅਸਣਾ ਜਿਸਲੇ ਬੰਦੇ ਦੀ ਸ਼ਾਦੀ ਹੋਈ ਜਾਣੀ, ਭੈਣ ਭਰਾ ਸਾਰੇ ਆਪਣੇ ਆਪਣੇ ਘਰਾਂ ਲਈ ਹੋਈ ਜਾਣੇ, ਕੁਝ ਜ਼ਿੰਮੇਦਾਰੀਆਂ ਵਧੀ ਜਾਣੀਆਂ ਅਤੇ ਕੁਝ ਜਿਹੜੇ ਨੇ ਉਹ ਪਾਕਿਸਤਾਨ ਵਿੱਚ ਰਹੀ ਜਾਣੇ, ਕੋਈ ਆਪਣੇ ਰੁਜ਼ਗਾਰ ਨੇ ਸਿਲਸਿਲੇ ਵਿੱਚ ਕਿਸੇ ਦੂਏ ਮੁਲਕਾਂ ਵਿੱਚ, ਕੋਈ UK ਚਲਾ ਗਿਆ, ਕੋਈ ਦੁਬਈ ਚਲਾ ਗਿਆ, ਕੋਈ ਅਮੈਰੀਕਾ ਚਲਾ ਗਿਆ ਜਾਂ ਪ੍ਰਦੇਸ਼ ਨੇ ਕਿਸੇ ਵੀ ਰੰਗ 'ਚ ਕੋਈ ਰੰਗਿਆ ਗਿਆ। ਫਿਰ ਸਾਡੀ ਮੁਲਾਕਾਤ ਜਿਹੜੀ ਹੈ ਉਹ ਕਿਸੇ ਖਾਸ ਮੌਕੇ ਪਰ ਹੋਣੀ, ਕਦੇ ਮਹੀਨੇ ਬਾਅਦ, ਕਦੇ ਸਾਲਾਂ ਬਾਅਦ, ਕਦੇ ਦਸਾਂ ਸਾਲਾਂ ਬਾਅਦ, ਕਦੇ ਪੰਜਾਂ ਸਾਲਾਂ ਬਾਅਦ, ਕੁਰੇ ਫੋਨੇ ਪ੍ਰਾਪਤਾ ਹੋਣਾ ਅਤੇ ਬੰਦਾ ਉਸਲੇ ਕਿਸੇ ਮੌਕੇ ਮਿਲਣਾ, ਕਿਸੇ ਨੀ ਸ਼ਾਦੀ ਉੱਪਰ ਜਾਂ ਕਿਸੇ ਨੀ ਫੋਤਕੀ ਉੱਪਰ, ਕਿਸੇ ਖੁਸ਼ੀ ਗਮੀ ਨੇ ਮੌਕੇ ਉੱਪਰ ਮਿਲਣਾ ਅਤੇ ਅਸਾਂ ਜਿਸਲੇ ਇਤਨੇ ਰਿਸ਼ਤਿਆਂ ਵਿੱਚ ਜਿਸਲੇ ਦੂਰੀਆਂ ਹੋਣ, ਫਾਸਲੇ ਤਾਂ ਚਲੋ ਹੋਣੇ ਹੀ, ਲੇਕਿਨ ਇਹ ਦੂਰੀਆਂ ਜਿਹੜੀਆਂ ਉਹ ਫਾਸਲਿਆਂ ਨਾਲ ਨਹੀਂ ਹੋਣੀਆਂ ਬਲਕਿ ਸਾਡੇ ਆਪਸ ਵਿੱਚ ਇੱਕ ਦੂਏ ਨਾਲ ਰਾਬਤਾ ਘੱਟ ਹੋਣੇ ਦੀ ਵਜ੍ਹਾ ਤੋਂ ਵੀ ਹੋ ਹੀ ਸਕਣੀਆਂ। ਤਾਂ ਬੰਦੇ ਕੀ ਪਤਾ ਹੀ ਨਹੀਂ ਚੱਲਣਾ ਕਿ ਅਸਾਂ ਕਦੋਂ ਇਤਨੇ ਬੜੇ ਹੋਈ ਗਏ ਹਾਂ ਅਤੇ ਕੈਸੀਆਂ ਕੈਸੀਆਂ ਗੱਲਾਂ ਸਾਡੇ ਜ਼ਹਿਨਾਂ ਵਿੱਚ ਪੱਲੀਆਂ ਰਹਿਣੀਆਂ। ਕੋਈ ਇੱਕ ਬਚਪਨ 'ਚ ਉਹ ਭੈਣ ਭਰਾ ਆਪਸ ਵਿੱਚ ਜਿਹੜੇ ਪਿੜਨੇ ਹੋਣੇ, ਆਪਸ ਵਿੱਚ ਕੋਈ ਰਾਣੀ ਕੋਈ ਗੱਲਬਾਤ ਹੋਈ, ਕਿਸੇ ਕੋਈ ਨਾਰਾਜ਼ੀ ਹੋਈ, ਕਿਸੇ ਦਾ ਪੰਜਾਂ ਮਿੰਟਾਂ ਬਾਅਦ ਫਿਰ ਬਿਲਕੁਲ ਉਹ ਅਜੇ ਹੋ ਜਾਣੇ। ਲੇਕਿਨ ਜਿਸਲੇ ਬੜੇ ਹੋ ਜਾਣੇ ਤਾਂ ਫਿਰ ਲੜਾਈਆਂ ਐਸੀਆਂ ਕਈ ਦਫ਼ਾ ਹੋਣੀਆਂ ਜਿਹੜੀਆਂ ਖਤਮ ਹੋਣੇ ਨਾ ਹੀ ਨਹੀਂ ਕਿੰਨੀਆਂ, ਅਤੇ ਇਹ ਚੀਜ਼ ਵੀ ਬੜੀ ਖਤਰਨਾਕ ਹੋਣੀ। ਪਤਾ ਨਹੀਂ ਹੋਣਾ ਤੁਸੀਂ ਇਸ ਚੀਜ਼ ਕੀ ਕਿਸ ਤਰ੍ਹਾਂ ਅੰਡਰਸਟੈਂਡ ਕਰਨੇ ਹੋ।

0: ਬਸ ਫਿਰ ਇਹ ਗੱਲ ਹੈ ਕਿ ਕਹਿਣ ਇੰਨਾ ਕਿ ਗੱਲ ਵੇਲੇ ਨਹੀਂ ਹੈ ਤਾਂ ਫਲ ਮੌਸਮ ਨਾ ਕਿ ਹੁਣ ਟਾਈਮ ਹੈ ਸਾਡੇ ਕੋਲ, ਅਸਾਂ ਨੇ ਜਿਹੜੇ ਰਿਸ਼ਤੇ ਸਾਡੇ ਕੋਲੋਂ ਦੂਰ ਹੋਣੇ ਜਾਣੇ ਪਏ, ਅਸਾਂ ਉਹਨਾਂ ਕੀ ਇਹ ਅਹਿਸਾਸ ਦਿਲਾਈਏ ਕਿ ਉਹ ਵਾਲੇ ਵੀ ਸਾਡੇ ਦਿਲਾਂ ਨੇ ਕਰੀਬ ਹੈ, ਕਿਉਂਕਿ ਅਗਰ ਅਸਾਂ ਕਿਸੇ ਗਮ ਨੇ ਮੌਕੇ ਪਰ ਹੀ ਕਿਸੇ ਕਿ ਇੱਕ ਦੂਏ ਨੇ ਨੇੜੇ ਅਸਾਂ ਤੱਕੀਏ ਤਾਂ ਇਸ ਤੋਂ ਜ਼ਿਆਦਾ ਹੋਰ ਬਦਕਿਸਮਤੀ ਸਾਡੀ ਕਿਆ ਹੋਈ ਸਕਣੀ ਕਿ ਅਸਾਂ ਇੱਕ ਖੁਸ਼ੀ ਨੇ ਮੌਕੇ ਪਰ ਜਾਂ ਆਪੋ ਅਸਾਂ ਬਾਂਹ ਫੈਲਾਈ ਤਾਂ ਉਹਨਾਂ ਕੀ ਆਪਣੇ ਵੱਲ ਪਾਸੇ ਬੁਲਾਈਏ ਕਿ ਤੁਸਾਂ ਅੱਛੋ ਅੱਜ ਵੀ ਅਸਾਂ ਇੱਕ ਦੂਏ ਨੇ ਭੈਣ ਭਰਾ ਹਾਂ, ਅੱਜ ਵੀ ਅਸਾਂ ਇੱਕ ਦੂਏ ਨੇ ਉਸੇ ਤਰ੍ਹਾਂ ਹੀ ਜਾਣੇ ਵਾਲੇ ਹਾਂ ਜਿਸ ਤਰ੍ਹਾਂ ਬਚਪਨ ਵਿੱਚ ਸਾਂ। ਬਹਿਰਲ ਕਾਫੀ ਸਾਰੀਆਂ ਸੰਜੀਦਾ ਗੱਲਾਂ ਹੋਈਆਂ ਤਾਂ ਮੈਂ ਬ੍ਰੇਕ ਨਾ ਇੱਕ ਟਾਈਮ ਹੋਇਆ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਵਾਪਸ ਆਉਣੇ ਆ ਤੁਸਾਂ ਦੇ ਪਾਸੇ।
1: 4A to 64B, Northgate, New Basford, Nottingham, NG7, 7FY. We are dedicated to helping your children reach their full potential. SLASA, Students Learning and Skills Academy.
2: Hello, kahan par hain aap?
3: Ji, main kahan ho sakta hoon? या आपके दिल में या फिर ऑफिस में?
2: अरे जाने दे, बातें बनाना तो कोई आपसे सीखे, हमारे लिए तो वक्त ही कहाँ है आपके पास।
3: आए हाय, हर वक्त मिर्चें चबा के रखती हैं आप।
2: अरे मिर्चों से याद आया, घर में ना आटा है, ना दालें हैं, ना चावल हैं, और ना ही आपकी कॉफी मौजूद है, और इसके अलावा ग्रोसरीज की एक लंबी लिस्ट है, लेकिन आप तो आप है ना।
3: तो फिक्र किस बात की है, पाक फूड्स है ना, जहाँ पर ग्रोसरीज की तमाम आइटम्स निहायत ही मुनासिब रेट्स पर अवेलेबल हैं।
4: When you're running out of time and you have to purchase groceries, then come to Park Foods, 152 Sinnentondale, Nottingham, NG24HJ, 100 and 106 Berridge Road, Forest Fields, Nottingham, NG76LW.
2: Park Foods, जो नाम है मायार का।

ਤਾਂ ਬਾਕੀ ਸੰਗੀਓ ਗੱਪ ਸ਼ੱਪ ਨਾਲ ਚੱਲ ਨਹੀਂ ਰਹੀ ਸੀ, ਤਾਂ ਪੋਠਵਾਰੀ ਕਲਚਰ, ਪੋਠਵਾਰੀ ਮਾਈਏ, ਪੋਠਵਾਰੀ ਜਿਹੜਾ ਵਿਰਸਾ ਹੈ ਉਹ ਤੁਸਾਂ ਕੀ ਨਾਲ ਸੁਣਾਉਣੇ ਆ, ਅਤੇ ਇਹ ਤੁਸੀਂ ਸੁਣੋ, ਇੰਜੋਏ ਕਰੋ, ਅਤੇ ਨਾਲ ਜਿਹੜੇ ਮੈਂ ਸਵਾਲ ਪੁੱਛੇ ਤੁਹਾਨੂੰ ਕੋਲੋਂ ਉਹਨਾਂ ਸਵਾਲਾਂ ਦੇ ਜਵਾਬ ਵੀ ਸੋਚੋ, ਪ੍ਰੋਗਰਾਮ ਵਿੱਚ ਵਾਪਸ ਆਉਣੇ ਆ ਫਿਰ ਇੱਕ ਦਫ਼ਾ ਤੁਹਾਨੂੰ ਕੋਲ।

ਤਾਂ ਇੱਥੇ ਇਹ ਗੱਲ ਕਰਸਾਂ ਜਨਾਬ ਕਿ ਜਿਹੜਾ ਪ੍ਰਦੇਸ਼ ਹੈ ਸਿਰਫ ਮੁਲਕ ਬਦਲਣੇ ਦਾ ਨਾਂ ਨਹੀਂ ਬਲਕਿ ਪ੍ਰਦੇਸ਼ ਆਪਣੇ ਲੋਕਾਂ ਤੋਂ ਦੂਰ ਆਉਣੇ ਦਾ ਨਾਂ ਹੈ। ਬੰਦਾ ਯੂ ਕੇ ਵਿੱਚ ਕੰਮ ਕਰਨਾ, ਆਪਣੇ ਖਰਚੇ ਪੂਰੇ ਕਰਨਾ, ਬੱਚਿਆਂ ਦਾ ਮੁਸਤਕਬਿਲ ਜਿਹੜਾ ਉਹ ਬਣਾਉਣੇ ਦੀ ਕੋਸ਼ਿਸ਼ ਕਰਨਾ, ਪਾਕਿਸਤਾਨ ਵਿੱਚ ਪੈਸੇ ਭੇਜਣਾ, ਹਰ ਜ਼ਿੰਮੇਵਾਰੀ ਆਪਣੀ ਪੂਰੀ ਕਰਨਾ, ਲੇਕਿਨ ਕਦੇ ਕੁਰੇ ਉਸਕੀ ਆਪਣੇ ਕਮਰੇ ਵਿੱਚ ਰਾਤੀ ਇਕੱਲਿਆਂ ਬੈਠਿਆਂ ਉਹ ਇਹ ਸੋਚਣਾ ਹੋਣਾ ਕਿ ਕਾਸ਼ ਮੈਂ ਆਪਣੇ ਘਰ ਉਵਾਰ, ਆਪਣੇ ਭੈਣਾਂ ਭਰਾਵਾਂ ਦੇ ਦਰਮਿਆਨ ਉਵਾਰ, ਅਤੇ ਆਪਣੇ ਮਾਓ ਪਿਓ ਕੋਲ ਉਵਾਰ, ਆਪਣੇ ਕੁਝ ਐਸੇ ਲੋਕ ਜਿਹੜੇ ਬੀਵੀ ਬੱਚਿਆਂ ਜਿਨ੍ਹਾਂ ਨੇ ਪਾਕਿਸਤਾਨ ਵਿੱਚ ਆਉਣੇ ਅਤੇ ਉਹ ਆਪੋ ਪਰਦੇਸ ਵਿੱਚ ਆਉਣੇ। ਅਤੇ ਸਾਡੇ ਬਹੁਤ ਸਾਰੇ ਲਿਸਨਰ ਹੈ ਜਿਹੜੇ ਦੁਬਈ, ਸਾਊਦੀਆ ਔਰ ਮੁਖਤਲਿਫ ਮਵਾਲਿਕ ਵਿੱਚੋਂ ਮੈਸੇਜ ਕਰਨੇ ਤਾਂ ਪਤਾ ਲੱਗਣਾ ਰਹਿਣਾ ਕਿ ਉਹ ਪਰਦੇਸ ਨੇ ਵਾਲੇ ਨਾਲ ਕਹਿ ਸੋਚਣੇ ਨੇ, ਉਹਨਾਂ ਦੀ ਕਿਤਨੀ ਯਾਦ ਆਉਣੀ ਹੈ ਆਪਣੇ ਭੈਣਾਂ ਭਰਾਵਾਂ ਨੇ। ਅਤੇ ਕਈ ਵਾਰੀ ਬੰਦਾ ਸੋਚਣਾ ਹੋਣਾ ਕਿ ਕਾਸ਼ ਮੈਂ ਬੇਜੀ ਔਰ ਨਾਲ ਬਈ ਤਾਂ ਕੋਈ ਗੱਲਾਂ ਛੱਲਾਂ ਕਰਾਂ, ਅਤੇ ਅੱਬਾ ਜੀ ਨਾਲ ਬਈ ਤਾਂ ਮੈਂ ਚਾਹ ਪੀਆਂ, ਅਤੇ ਦੋਸਤਾਂ ਨਾਲ ਉਹ ਹੀ ਪੁਰਾਣੀਆਂ ਗੱਪਾਂ ਛੱਪਾਂ ਵੀ ਮੈਂ ਲਾਵਾਂ, ਲੇਕਿਨ ਕਹਿ ਕਰੇ ਕਿ ਬਸ ਪਰਦੇਸ ਦੀਆਂ ਮਜਬੂਰੀਆਂ। ਅਤੇ ਇਸੇ ਨਾਲ ਦੁਆ ਰੁੱਖ ਅਗਰ ਅਸਾਂ ਤੱਕਣੇ ਹਾਂ ਤਾਂ ਕਈ ਦਫ਼ਾ ਇਸ ਤਰ੍ਹਾਂ ਹੋਣਾ ਕਿ ਪਾਕਿਸਤਾਨ ਵਿੱਚ ਬੈਠੇ ਜਿਹੜੇ ਸਾਡੇ ਭੈਣ ਭਰਾ ਹੋਣੇ, ਸਾਡੇ ਸੰਗੀ ਦੋਸਤ ਹੋਣੇ, ਉਹ ਹੀ ਸਮਝਣੇ ਨੇ ਕਿ ਯਾਰ ਬੰਦਾ ਪਰਦੇਸ ਵਿੱਚ ਗਿਆ ਵਾ, ਪੌਂਡ ਕਮਾਉਣਾ ਪਿਆ, ਰਿਆਲ ਕਮਾਉਣਾ ਪਿਆ, ਡਾਲਰਾਂ ਵਿੱਚ ਖੇਡਣਾ ਪਿਆ, ਤਾਂ ਇਹ ਬੜਾ ਹੀ ਖੁਸ਼ ਹੋ ਸੀ। ਇਸ ਕੀ ਤਾਂ ਕੋਈ ਤੰਗੀ ਪਰੇਸ਼ਾਨੀ ਨਹੀਂ ਹੋਣਗੀ, ਕਿਉਂ? ਕਿਉਂਕਿ ਇਸਨੇ ਕੋਲ ਤਾਂ ਜ਼ਾਹਿਰ ਗੱਲ ਹੈ ਪੈਸੇ ਹੀ ਢੇਰ ਸਾਰੇ ਨੇ। ਪਰ ਇਹ ਹੁਣ ਬੰਦਾ ਇੱਥੇ ਰਹੀ ਜਾਣਨਾ ਕਿ ਸਾਰੀਆਂ ਖੁਸ਼ੀਆਂ ਪੈਸਿਆਂ ਨਾਲ ਨਹੀਂ ਖਰੀਦਣ ਹੋਣੀਆਂ, ਅਤੇ ਨਾ ਹੀ ਸਭ ਕੁਝ ਜਿਹੜਾ ਉਹ ਬੰਦੇ ਕੀ ਪੈਸਿਆਂ ਨਾਲ ਮਿਲ ਹੀ ਸਕਣਾ ਹੈ। ਬੰਦੇ ਕੋਲ ਭਾਵੇਂ ਜਿਤਨਾ ਮਰਜ਼ੀ ਪੈਸਾ ਹੋਵੇ, ਬੰਦੇ ਕੋਲ ਸਹੂਲਤਾਂ ਵੀ ਸਾਰੀਆਂ ਹੋਣ, ਲੇਕਿਨ ਅਗਰ ਉਸਨੇ ਸੱਜਾ ਖੱਬੇ ਕੋਈ ਐਸਾ ਬੰਦਾ ਨਾ ਹੋਵੇ ਜਿਹੜਾ ਉਸ ਨਾਲ ਅਹਿਸਾਸ ਕਰਨੇ ਵਾਲਾ ਹੋਵੇ, ਜਿਹੜਾ ਉਸਕੀ ਸਮਝਣੇ ਵਾਲਾ ਹੋਵੇ, ਤਾਂ ਯਕੀਨਨ ਉਸਕੀ ਯਾਦ ਅਸਣੀ ਹੈ, ਆਪਣੇ ਜਿਹੜੇ ਪਾਕਿਸਤਾਨ ਵਿੱਚ ਆਪਣੇ ਭੈਣ ਭਰਾ ਹੈ ਉਹਨਾਂ ਨੇ ਯਾਦ ਆਉਣੀ ਹੈ।

ਤੇ ਵੈਸੇ ਇੱਕ ਗੱਲ ਮੈਂ ਜ਼ਰੂਰ ਕਰਾਂ ਕਿ ਪ੍ਰਦੇਸ਼ ਵਾਲੇ ਜਿਹੜੇ ਬੰਦੇ ਹੋਣੇ ਨਾ ਉਹਨਾਂ ਕੀ ਉਹਨਾਂ ਨੇ ਪੈਸਿਆਂ ਨਾਲ ਨਹੀਂ ਤੋਲਣਾ ਚਾਹੀਦਾ, ਬਲਕਿ ਉਹਨਾਂ ਨੇ ਅਹਿਸਾਸ ਕੀ ਵੀ ਸਮਝਣਾ ਚਾਹੀਦਾ ਕਿ ਕਿਤਨੀਆਂ ਮੁਸ਼ਕਲਾਂ ਜੋ ਉਹ ਗੁਜ਼ਰਨੇ ਨੇ, ਕਿਤਨੀਆਂ ਕੁਰਬਾਨੀਆਂ ਉਹ ਦੇਣੇ ਨੇ, ਕਿਤਨੀ ਥਕਾਵਟ ਉਹਨਾਂ ਕੀ ਹੋਣੀ ਔਰ ਕਿਤਨੀ ਤਨਾਈ ਨਹੀਂ ਜ਼ਿੰਦਗੀ ਉਹ ਸਾਰੀ ਜ਼ਿੰਦਗੀ ਗੁਜ਼ਾਰਨੇ ਨੇ।

ਹੈ। ਹੁਣ ਇੱਕ ਸਵਾਲ ਮਾੜਾ ਸਾਡੇ ਆਪਣੇ ਪਰਦੇਸੀ ਭਾਈਆਂ ਕੋਲੋਂ ਇਹ ਹੈ ਕਿ ਕਦੇ ਪਰਦੇਸ ਵਿੱਚ ਬੈਠਿਆਂ ਕਿਸੇ ਆਪਣੇ ਨੀ ਯਾਦ 'ਚ ਤੁਸੀਂ ਅੱਖਾਂ ਜਿਹੜੀਆਂ ਨੇ ਉਹ ਨਮ ਹੋਈਆਂ ਹੋਣ, ਕਦੇ ਜ਼ਿੰਦਗੀ ਜਿਸ ਤਰ੍ਹਾਂ ਆਇਆ ਹੋਇਆ,

ਵੈਸੇ ਪਰਦੇ ਸਫ਼ਰ ਅਸਾਂ ਆਲਰੇਡੀ ਇੱਕ ਪ੍ਰੋਗਰਾਮ ਕਰੀ ਚੁੱਕੇ ਹਾਂ ਜਿਸਨੇ 'ਚ ਬੜੀ ਡਿਟੇਲ ਨਾਲ ਸਾਰੇ ਜਿਤਨੇ ਵੀ ਇਸਨੇ ਆਉਣਾ ਇੰਨਾ ਕਿ ਅਸਾਂ ਥੱਕਿਨ ਪਰਦੇਸ ਨੇ ਸਾਰੀਆਂ ਗੱਲਾਂ ਕਿ ਅਸਾਂ ਟਟੋਲੀ ਚੁੱਕੇ ਹਾਂ ਕਿ ਕੈਸ ਨੇ ਫਾਇਦੇ ਅਤੇ ਕੈਸ ਨੇ ਨੁਕਸਾਨ ਹੈ, ਲੇਕਿਨ ਅੱਜ ਇਸਨੇ ਪਰ ਇਤਨੀ ਜਿਹੀ ਗੱਲ ਕਰ ਸਕਦਾ। ਇਸ ਤੋਂ ਬਾਅਦ ਅਸਾਂ ਕਿ ਹੁਣ ਸੁਣਾਉਣੇ ਹਾਂ ਪੰਜਾਬੀ ਨਾਲ ਇੱਕ ਗੀਤ ਜਿਹੜਾ ਕਿ ਪਰਦੇਸ ਪਰ ਹੈ, ਪਰਦੇਸੀ ਡੋਲਾ।

ਤੇ ਇੱਕ ਕਾਲਰ ਸਾਡੇ ਕਾਲ ਕਰਨੇ ਪਏ, ਉਹਨਾਂ ਨੇ ਕਾਲ ਪਿਕ ਕਰਨੇ ਆ ਜਨਾਬ। ਜੀ ਅਸਲਾਮ ਵਾਲੇਕੁਮ। ਹੈਲੋ ਹੈਲੋ ਹੈਲੋ ਹੈਲੋ ਹੈਲੋ

past couple of weeks I've been away. I'm sorry I could not do my show because main mulk jo bahar gaya tha. I've just come back on the 2nd of this month and aaj tak ki dusri khidmat hi hazir rahi hai. Yes, you are listening to Radio Faza 97.1 FM and a program pesh kita jay Radio Faza ne platform to tusan sare awaz hai jithe jithe tak sare pehna pra ki asan ye awaz pohchi rahi hai tusan sare ki welcome karne hai. ਬੜਾ ਮਜ਼ੇ ਦਾ ਟੋਪਿਕ ਹੈ ਜੀ ਅੱਜ ਸਾਡੇ ਕੋਲ ਔਰ ਗੋਇੰਗ ਫੋਰਵਰਡ ਵਿਲ ਬੀ ਟੋਕਿੰਗ ਅਬਾਊਟ ਦ ਟੋਪਿਕ ਐਂਡ ਵੀ ਵਿਲ ਬੀ ਡਿਸਕਸਿੰਗ ਦਿਸ ਐਂਡ ਆਈ ਵੁੱਡ ਲਾਈਕ ਐਵਰੀਬਡੀ ਟੂ ਗਿਵ ਮੀ ਫੀਡਬੈਕ ਔਨ ਇਟ ਐਂਡ ਆਈ ਡੂ ਅਪੋਲੋਜਾਈਜ਼ ਫੋਰ ਪਾਸਟ ਕਪਲ ਆਫ ਵੀਕਸ ਆਈ ਵਾਜ਼ ਅਵੇ ਆਈ ਵਾਜ਼ ਨਾਟ ਇਨ ਦ ਕੰਟਰੀ ਆਈ ਹੈਡ ਟੂ ਗੋ ਅਵੇ ਡਿਊ ਟੂ ਸਮ ਫੈਮਿਲੀ ਕਮਿਟਮੈਂਟਸ ਐਂਡ ਆਈ ਕੁਡ ਨਾਟ ਡੂ ਮਾਈ ਸ਼ੋਅ ਸੋ ਆਈ ਡੂ ਅਪੋਲੋਜਾਈਜ਼ ਐਂਡ ਆਈ ਹੋਪ ਕਿ ਤੁਸੀਂ ਅਸਾਂ ਕਿ ਮਿਸ ਕੀਤਾ ਉੱਥੇ ਜਿਸ ਜਿਤਨਾ ਅਸਾਂ ਤੁਸਾਂ ਕਿ ਮਿਸ ਕੀਤਾ ਜੀ ਤੇ ਤੁਸਾਂ ਅਗਰ ਕਾਲ ਕਰਨੀ ਹੈ ਲਾਈਵ ਕਾਲ ਕਰਨੇ ਵਾਸਤੇ ਸਾਡੇ ਸਟੂਡੀਓ ਦੀ ਲਾਈਨ ਸਾਡੇ ਤੁਸਾਂ ਉਸ ਅਸਾਂ ਖੋਲ੍ਹੀ ਹੋਣੀ ਹੈ ਜੀ ਦਾ ਲਾਈਨ ਦਾ ਨੰਬਰ ਇਜ਼ ਓਵਰ 5710971 ਅਗਰ ਤੁਸਾਂ ਅਸਾਂਖੇ ਮੈਸੇਜ ਕਰਨਾ ਇਸੇ ਨੰਬਰ ਪਰ ਤੁਸਾਂ ਅਸਾਂਖੇ ਮੈਸੇਜ ਵੀ ਕਰੀ ਸਕਦੇ ਹੋ ਔਰ ਸਾਡੇ ਨਾਲ ਗੱਲਬਾਤ ਵੀ ਕਰੀ ਸਕਦੇ ਹੋ ਐਂਡ ਮੈਸੇਜ ਕਰਨਾ ਵਟਸਐਪ ਦਾ ਯੂ ਜਸਟ ਹੈਵ ਟੂ ਐਡ +44 115 7100971 ਇਸੇ ਨੰਬਰ ਦਾ ਵਟਸਐਪ 'ਤੇ ਵੀ ਹੈ ਇਸੇ ਦਾ ਲਾਈਵ ਸਟੂਡੀਓ ਕਾਲ ਕਰੀ ਸਕਦੇ ਹੋ ਤੁਸੀਂ ਮਾੜੇ ਤੋਂ ਪਹਿਲੇ ਜੀ ਮਾੜੀ ਬਹੁਤ ਅੱਛੀ ਅਸਾਂ ਨੇ ਬਹੁਤ ਅੱਛੀ ਰੇਡੀਓ ਹੋਸਟ ਬਹੁਤ ਅੱਛੀ ਸਾਡੀ ਭੈਣ ਫਖਰਾਪੀ ਪ੍ਰੋਗਰਾਮ ਕਰੀ ਰਹੇ ਸਨ ਜੀ ਕਿਆ ਬਾਤ ਹੈ ਐਜ ਓਵੇਜ਼ ਮੈਂ ਸੁਣਨਾ ਅਸ਼ਨਾ ਸਾ ਪਿਆ ਇਜ਼ ਬੈਸਟ ਸ਼ੀ ਇਜ਼ ਦ ਬੈਸਟ ਓਬਵੀਅਸਲੀ ਇਹ ਅਸਾਂ ਨੇ ਲੈਜੈਂਡਸ ਹਨ Keep listening to Radio Faza 97.1 FM /DAB, Digital Audio Broadcasting, DAB Radio. You can listen to us live on 97.1 FM local frequency. Also, you can listen to us on DAB Radio, and also you can listen to us on Red. Our web page www.radiofazar.co.uk. Also all the social media websites like Facebook, Twitter, and I would request each and every one of you to join, download the app of Radio Fazar. Asan ye apni app hai ji, tusan usi download karo jithe vi tusan duniya de kise kone to tusan sa ki live suni sakde ho.

your feedback is really important, and I think everybody should give us a feedback. Tu sani feedback nal jada hai asan ki pata lagna hai ki agar koi choti moti koi kami peshi hai to banda koshish karna usi dur kare. ਅੱਜ ਦਾ ਜਿਹੜਾ ਟੋਪਿਕ ਹੈ, ਇਸ ਟੋਪਿਕ ਹੀ ਤੁਸੀਂ ਬੜਾ ਇੰਜੋਏ ਕਰ ਸੋ, ਔਰ ਇਹ ਟੋਪਿਕ ਬੜਾ ਮਜ਼ੇ ਦਾ ਟੋਪਿਕ ਹੈ, ਔਰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ, ਅੱਜ ਕੱਲ੍ਹ ਇਸ ਵਾਟ ਯੂ ਕਾਲ ਇਟ ਮੀਡੀਆ ਦੇ ਦੌਰ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਐਂਡ ਆਲ ਦਿਸ ਮਾਡਰਨ ਡੇ ਟੈਕਨੋਲੋਜੀ, ਇਸ ਫਾਸਟ ਪੇਸ ਦੌਰ ਵਿੱਚ ਜਿਹੜਾ ਹੈ ਨਾ, ਇਸ ਚੀਜ਼ ਦੀ ਬੜੀ ਅਹਿਮੀਅਤ ਦਿੱਤੀ ਜਾਣੀ ਔਰ ਬੜੀ ਵੈਲਿਊ ਦਿੱਤੀ ਜਾਣੀ ਹੈ. ਅਸਾਂ ਜਾਣਨਾ ਚਾਹੁੰਦੇ ਹਾਂ ਜੀ, ਤੂੰ ਸਾਨੂੰ ਇਸ ਬਾਰੇ ਕਿਆ ਆਖਣਾ, ਵਾਈ ਯੋ ਪੁਆਇੰਟ ਆਫ ਵਿਊ ਰਿਗਾਰਡਿੰਗ ਆਲ ਦ ਟੋਪਿਕਸ ਦੈਟ ਵੀ ਬ੍ਰਿੰਗ ਅਲੋਂਗ, ਵੀ ਬ੍ਰਿੰਗ ਇਟ ਟੂ ਯੂ, ਐਂਡ ਆਈ ਹੋਪ ਯੂ ਗਾਈਜ਼ ਵਿਲ ਗਿਵ ਅਸ ਯੋਰ ਥੋਟਸ ਔਨ ਦਿਸ. ਬਿਲਕੁਲ ਤੂੰ ਸਾਨੂੰ ਪੁਆਇੰਟ ਆਫ ਵਿਊ ਹੋਣਾ ਚਾਹੀਦਾ, ਔਰ ਕਮਿਊਨਿਟੀ ਦਾ ਪੁਆਇੰਟ ਆਫ ਵਿਊ ਜਿਹੜਾ ਆਉਣਾ ਹੈ ਉਹ ਆਲਵੇਜ਼ ਮਾਇਨੇ ਰੱਖਣਾ ਹੈ.

ਤੁਸਾਂ ਨੇ ਸਵਾਲੇ ਲੱਗਿਆ ਆਖਣਾ ਤੁਸਾਂ ਕਹਿ ਰਹੇ ਜੀ ਪੈਸਾ ਜਿਹੜਾ ਮਨੀ ਮਾਸਟਰਸ ਦੇ ਇਸਨੇ ਇਸ ਟੋਪਿਕ ਨੇ ਬਾਰੇ ਤੁਸਾਂ ਆਪਣਾ ਖਿਆਲਾਤ ਨਾ ਆਜ਼ਾਦ ਕਰੀ ਸਕਦੇ ਹੋ, ਬਿਲਕੁਲ ਮੈਂ ਆਪਣਾ ਪੁਆਇੰਟ ਆਫ ਵਿਊ ਦਿਓ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਨੰਬਰ ਹੈ 0517109711।

I would dedicate this track to brother's wife, and I hope they both enjoyed it. And he just texts me and goes, brother, thank you so much. I'm listening to you live in my radio, in my car. Do not feel like going inside. Thank you, bro. ਅਸਾਂ ਆਪਣੀ ਤਰਫ ਡੈਡੀਕੇਟ ਕੀਤਾ ਸੀ ਕਿਸੇ ਬੰਦੇ ਕੀ, ਲੇਕਿਨ ਉਹਨਾਂ ਕੀ ਸਮਝ ਨਹੀਂ ਲੱਗੀ। ਉਹਨਾਂ ਪੁੱਛਿਆ ਜੀ ਅਸਾਂ ਕੀ ਕਿਹੜਾ ਗਾਣਾ ਡੈਡੀਕੇਟ ਕਰ ਸੋ। ਕਰਮ ਵਾਲੇ ਡੈਡੀਕੇਟ ਕੀਤਾ ਸੀ ਤੁਸਾਂ ਕੀ ਸਮਝ ਹੀ ਕੋਈ ਨਹੀਂ ਲੱਗੀ। ਕੋਈ ਗੱਲ ਨਹੀਂ ਜੀ, ਤੁਸਾਂ ਸੁਣੀ ਜੋ ਜੀ ਰੰਗੇ ਕਸ਼ਮੀਰ ਵਿਦ ਉਮਰ ਜੰਜੂਆ। ਤੁਸਾਂ ਆਪਣੀ ਰੇਡੀਓ ਰੇਡੀਓ ਫਜ਼ਾਨ ਸਟੂਡੀਓ ਵਿੱਚ ਰੇਡੀਓ ਫਜ਼ਾਨ 97.1 FM / ਡੈਬ ਰੇਡੀਓ। ਤਾਂ ਗੱਲ ਹੋਈ ਰਹੀ ਹੈ ਜੀ ਮਨੀ ਮੈਟਰਸ, ਪੈਸਾ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਪੈਸੇ ਦੀ ਕਿਆ ਵੈਲਿਊ ਹੈ? ਕਸ਼ਮੀਰੀ ਤੁਸਾਂ ਦਾ ਇਸ ਹਵਾਲੇ ਨਾਲ ਕਿਆ ਆਖਣਾ? ਡੋਂਟ ਫੋਰਗੈਟ ਗਿਵ ਮੀ ਦ ਫੀਡਬੈਕ। ਮਾੜੇ ਦੋਸਤ ਯਾਰ ਜਿਹੜੇ ਮੇਰੀ ਸੁਣੀ ਰਹੇ, ਥੈਂਕ ਯੂ ਸੋ ਮੱਚ। ਮੈਸੇਜਸ ਨਹੀਂ ਲੰਮੀ ਲੈਣ ਲੱਗੀ ਹੈ, ਬੜੀ ਮਿਹਰਬਾਨੀ। ਤੁਸੀਂ ਮੇਰੀ ਮੈਸੇਜ ਕਰਨੀ ਹੋਵੇ, ਕਾਲ ਵੀ ਕਰੀ ਦਿਆ ਕਰੋ।

Sorry, you're listening to us out there. Thank you so much. You are taking your time out from your busy schedule to listen to my radio show. ਜਿੰਨੇ ਵੀ ਸਾਡੇ ਲਿਸਨਰਸ ਸਾਰਿਆਂ ਦਾ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਆਪਣੇ ਕੀਮਤੀ ਵਕਤ 'ਚ ਵਕਤ ਕਰਨੇ ਹੋ ਔਰ ਸਾਰੇ ਇਹਨਾਂ ਪ੍ਰੋਗਰਾਮਾਂ ਲਈ ਰੌਣਕ ਬਣਨੇ ਹੋ ਤੁਹਾਨੂੰ, ਥੈਂਕ ਯੂ ਸੋ ਮਚ। ਬਿਗ ਸ਼ਾਊਟ ਆਊਟ ਟੂ ਪਾਪਾ ਅਸਗਰ ਐਨ ਭਾਈ ਅਮਜਦ ਐਨ ਅਲੀ ਐਨ ਨਾਸਰ ਐਨ ਇਮਰਾਨ ਐਨ ਸਾਜਿਦ ਐਨ ਕਾਸ਼ਿਫ ਐਨ ਭਾਈ ਸਾਕਬ ਐਨ ਐਵਰੀਬਡੀ ਔਲ ਮਾਈ ਕਰੂ। ਤੁਸਾਂ ਸਾਰਿਆਂ ਭਰਾਵਾਂ ਦਾ ਬੜਾ ਸ਼ੁਕਰੀਆ, ਬੜੀ ਮਿਹਰਬਾਨੀ।

And what you need to decide is, are you going to keep your relations or are you going to keep the money? Rishte bohot zaruri hain, rishteyon ki insaan ki value diyo, because the relationship are very important, and you should give more importance to the relations. Either it's your family, it's your blood, it's your friends, it's your neighbors, whoever they are, whatever relationship they have with you, whatever bond they have with you. But the main thing is, please do not prioritize people. Please do not prioritize money over people. ਉਹ ਬੇਸਿਕਲੀ ਜਿਸ ਆਪਣੀ ਜ਼ਮਾਨਾ ਜਾਣੇ ਨਾ ਕਿ ਬੰਦਿਆਂ ਕੀ ਪਿਆਸਿਆਂ 'ਚ ਨਹੀਂ ਤੋਲੀ ਨਾ, ਬੰਦਿਆਂ ਕੀ ਉਹਨਾਂ ਨਾਲ ਅਖਲਾਕ ਜਿਹੜਾ ਹੈ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਵਾਕਈ ਇਹ ਮੈਂ ਚੀਜ਼ਾਂ ਮੂੰਹ ਨਹੀਂ ਤੱਕਣਾ, ਉਹ ਬੰਦਿਆਂ ਨੇ ਮੂੰਹ 'ਚ ਸੁਣੀਆਂ ਹਨ, ਇਹ ਮਾੜਾ ਪੁਆਇੰਟ ਆਫ ਵਿਊ ਨਹੀਂ ਹੈ ਲੋਕ ਮਿਕੀ ਜਿਹੜੇ ਵੀ ਮਾੜੇ ਅਸਾਂ ਨੇ ਸਰਕਲ ਆਫ ਫਰੋਮ ਮਾਈ ਕਮਿਊਨਿਟੀ ਐਂਡ ਫਰੋਮ ਆਲ ਦਾ ਲਿਸਨਰਸ਼ਿਪ ਜਿਹੜੀ ਉਹਨਾਂ ਦੀ ਹੈ ਉਹ ਮੈਂ ਤੁਸਾਂ ਤੱਕ ਪਹੁੰਚਾ ਹੀ ਰਿਹਾ। ਰੰਗੇ ਕਸ਼ਮੀਰੀ 'ਚ ਬੜੇ ਬੜੇ ਸੋਹਣੇ ਟੋਪਿਕ ਮੈਂ ਆਉਣਿਆ ਕਰਸਾਂ, ਔਰ ਤੁਸਾਂ ਭੈਣਾਂ ਭਰਾਵਾਂ ਵਾਸਤੇ ਟੋਪਿਕ ਆਉਂਦੇ, ਔਰ ਤੁਸਾਂ ਦੀ ਫੀਡਬੈਕ ਜਿਹੜੀ ਹੈ ਇਹ ਬੜੀ ਜ਼ਰੂਰੀ ਹੋਣੀ ਹੈ। ਬ੍ਰਦਰ ਇਮਰਾਨ ਗੋਜ਼ ਔਨ ਟੂ ਸੇ, ਗੋਜ਼ ਪਲੀਜ਼ ਡੂ ਨੋਟ ਪ੍ਰਾਇਓਰਟਾਈਜ਼ ਮਨੀ ਓਵਰ ਪੀਪਲ, ਬਿਕੋਜ਼ ਮਨੀ ਇਜ਼ ਵਿਦ ਯੂ ਟੂਡੇ, ਟੁਮਾਰੋ ਕੁਡ ਬੀ ਵਿਦ ਐਨੀਬਡੀ ਐਲਸ, ਬਟ ਜਿਹੜੇ ਤੁਸਾਂ ਨੇ ਸੇ ਦ ਰਿਲੇਸ਼ਨਸ਼ਿਪ ਦੈਟ ਯੂ ਹੈਵ ਦੇ ਵੀ ਵਿਲ ਬੀ ਵਿਦ ਯੂ ਥਰੂ ਥਿਕ ਐਂਡ ਥਿਨ, in good and bad times.

What a truck. What a beautiful truck. I hope you guys enjoyed it. Prindia ni gal hoyi hai. Prindia to kona subah karunne ke liye shaam hi wapas ajne. Pura din ho rizq ni talash hai, rozi ni talash hai. Kada ek boote to kada duhe boote te, kada duhe to triye te. Aur kitna safar karne. ਉਹ ਕਿਤਨਾ ਸਫ਼ਰ ਕਰਨੇ ਔਰ ਤੁਸੀਂ ਯਕੀਨ ਕਰੋ ਕਿ ਪਰਿੰਦਿਆਂ ਕੀ ਤਕੀਕ ਹੈ ਇਨਸਾਨ ਕੀ ਬਹੁਤ ਕੁਛ ਸਿੱਖ ਸਕਣਾ ਬੰਦਾ ਅਗਰ ਸਿੱਖਣਾ ਚਾਹੇ ਤਾਂ

0: I received a couple of messages and saryan ye aakhna ji yakeen karo ki zindagi vich paise ki value na deo insaan ki value deni chahiye but aaj kal na daur jada hai brother what's his name brother Tariq has messaged me he goes brother aaj kal na zamana hai thank you so much tusan likhi punjabi hai main koshish karsa apni maa boli tusan likhi hai main koshish karsa iski main sahi padhi saka agar maro ko galti hui to maaf kare ਕਿਉਂਕਿ ਕਸ਼ਮੀਰੀ ਸ਼ੋਅ ਹੈ ਤੁਸਾਂ ਦਾ ਆਪਣਾ ਸ਼ੋਅ ਹੈ ਤੁਸਾਂ ਨੇ ਆਪਣੇ ਭਰਾ ਉਮਰ ਜੰਜੂਆ ਨਾਲ ਵੈਲਕਮ ਟੂ ਐਵਰੀਬਡੀ ਓਲ ਓਵਰ ਤੁਹਾਨੂੰ ਤੱਕ ਟਾਈਮ ਇਤਨਾ ਜਲਦੀ ਨਾ ਜਾਣਾ ਕਿ ਸਾਡੇ ਕਮਰਸ਼ੀਅਲ ਬ੍ਰੇਕ ਨਾਲ ਫਿਰ ਟਾਈਮ ਹੋਈ ਆ ਯਕੀਨ ਕਰੋ ਕਿ ਟਾਈਮ ਇਤਨਾ ਜਲਦੀ ਗੁਜ਼ਰਨਾ ਸਟੇ ਟਿਊਨ ਕੀਪ ਲਿਸਨਿੰਗ ਰੈਡੀ ਫਾਰ 97.1 FM ਵਿਲ ਬੀ ਰਾਈਟ ਬੈਕ ਆਫਟਰ ਦਾ ਕਮਰਸ਼ੀਅਲ ਬ੍ਰੇਕ
1: We are dedicated to helping your children reach their full potential. SLASA, Students Learning and Skills Academy.
2: Hello, kahan par hain aap?
3: Ji, main kahan ho sakta hoon? Ya aapke dil mein ya phir office mein?
2: Are jaane de, baatein banana to koi aap se seekhe. Hamare liye to waqt hi kahan hai aapke paas?
3: आए हाय हर वक्त मिर्चें चबा के रखती हैं आप
2: अरे मिर्चों से याद आया घर में ना आटा है ना दालें हैं ना चावल हैं और ना ही आपकी कॉफी मौजूद है और इसके अलावा ग्रोसरीज की एक लंबी लिस्ट है लेकिन आप तो आप है ना
3: तो फिक्र किस बात की है पाक फूड्स है ना जहां पर ग्रोसरीज की तमाम आइटम्स निहायत ही मुनासिब रेट्स पर अवेलेबल हैं
4: व्हेन यू आर रनिंग आउट ऑफ टाइम एंड यू हैव टू परचेज ग्रोसरीज देन कम टू पाक फूड्स 152 नॉटिंघम NG2 4HJ 100 and 106 Berridge Road, Forest Fields, Nottingham, NG7 6LW.
2: Park Foods, jo naam hai Mayarka.
5: This is a public service announcement.
6: Everybody. The station
7: that plays
8: foot tapping music.
9: Hazar 97.1 FM.
0: ਕਮਰਸ਼ੀਅਲ ਬ੍ਰੇਕ ਇਤਨੀ ਜਲਦੀ ਆਈ ਜਾਣੀ ਹੈ ਯਕੀਨ ਕਰੋ ਟਾਈਮ ਅਸਾਂ 2 ਘੰਟੇ ਸਾਡੇ ਕੋਲ ਟਾਈਮ ਹੋਣਾ ਪਤਾ ਨਹੀਂ ਲੱਗਣਾ ਟਾਈਮ ਜਾਣਾ ਗੁਜ਼ਰ ਹੈ ਵੈਲਕਮ ਬੈਕ ਆਫਟਰ ਦ ਕਮਰਸ਼ੀਅਲ ਬ੍ਰੇਕ ਰਾਜੇ ਹੋਰਾਂ ਮੈਸੇਜ ਕੀਤਾ ਜੀ ਰਾਜੇ ਹੋਰ ਆਖਿਆ ਜੀ ਕਿ ਤੁਸਾਂ ਅੱਜ ਨਾ ਟਾਪਿਕ ਜਿਹਾ ਰੱਖਿਆ ਬਹੁਤ ਪਿਆਰਾ ਟਾਪਿਕ ਹੈ ਔਰ ਮੈਂ ਹਮੇਸ਼ਾ ਇਸ ਨੇ ਗੱਲ ਕਰਨਾ ਹੋਣਾ ਕਿ ਇਹ ਜੇ ਟਾਪਿਕ ਅਸਾਂ ਨੇ ਪ੍ਰੋਗਰਾਮਾਂ ਵਿੱਚ ਹੋਣੇ ਚਾਹੀਦੇ ਨੇ ਕਿਉਂ ਕਿ ਸਾਡੀ ਕਮਿਊਨਿਟੀ ਕੀ ਪਤਾ ਲੱਗਾ ਰਾਜੀ ਸਾਡੀ ਤਾਂ ਕੋਸ਼ਿਸ਼ ਹੀ ਹੋਣੀ ਹੈ ਸਾਡੀ ਕੋਸ਼ਿਸ਼ ਹੋਣੀ ਹੈ ਕਿ ਅਸਾਂ ਤੁਸਾਂ ਵਾਸਤੇ ਐਸੇ ਐਸੇ ਪ੍ਰੋਗਰਾਮ ਪੇਸ਼ ਕੀਤੇ ਜਾਣ ਸਾਡੇ ਰੇਡੀਓ ਸਟੇਸ਼ਨ ਦੀ ਤਰਫੋਂ ਜਿਸ ਨੇ ਵੀ ਤੁਸਾਂ ਕਿ ਸਿੱਖਣੇ ਵਾਸਤੇ ਵੀ ਲੱਭਿਆ ਉਹ ਨਾਲ ਐਂਟਰਟੇਨਮੈਂਟ ਵੀ ਹੋਣੀ ਰਹੇ ਰਾਜੇ ਨਾਲ ਆਖਣਾ ਜੀ ਅੱਜ ਕੱਲ੍ਹ ਨਹੀਂ ਜਿਹੜੇ ਦੌਰ ਚੱਲੀ ਰਿਹਾ ਬੜਾ ਨਾਜ਼ੁਕ ਦੌਰ ਹੈ ਬੜਾ ਖਤਰਨਾਕ ਦੌਰ ਹੈ ਇਸ ਦੌਰ ਵਿੱਚ ਅਗਰ ਤੁਸਾਂ ਪੈਸਾ ਤੁਸਾਂ ਕੋਲ ਨਹੀਂ ਤਾਂ ਤੁਸਾਂ ਕੀ ਬੰਦੇ ਵੈਲਿਊ ਨਹੀਂ ਦੇਣੇ ਵੈਲਿਊ ਵੀ ਨਹੀਂ ਦੇਣੇ ਅਤੇ ਨਾਲ ਤੁਸਾਂ ਨੇ ਜਜ਼ਬਾਤ ਨਹੀਂ ਕੋਈ ਕਦਰ ਨਹੀਂ ਹੋਣੀ ਅੱਜ ਕੱਲ੍ਹ ਦੇ ਦੌਰ ਵਿੱਚ ਸਰਵਾਈਵ ਕਰਨ ਵਾਸਤੇ ਪੈਸਾ ਬਹੁਤ ਜ਼ਰੂਰੀ ਹੈ ਪੈਸਾ ਜ਼ਰੂਰੀ ਹੈ ਉਸਨੇ ਨਾਲ ਨਾਲ ਅੱਜ ਕੱਲ੍ਹ ਰਿਸ਼ਤੇਦਾਰ ਬਲਾਦਰੀਆਂ ਵਿੱਚ ਜਿਹੜਾ ਨਾ ਉਹ ਪੈਸੇ ਕਿ ਜ਼ਿਆਦਾ ਤੱਕਿਆ ਜਾਣਾ ਰਾਤ ਦੇ ਦਿਨ ਕਿ ਤੁਸਾਂ ਨਾਲ ਰਿਸ਼ਤਾ ਕਿਹੜਾ ਵੈ ਇਹ ਬੰਦਾ ਅਗਲਾ ਜਿਹੜਾ ਤੁਸਾਂ ਨਾਲ ਸਾਹਮਣੇ ਅੱਖਾਂ ਨੇ ਬੈਠਾ ਉਹ ਤੁਸਾਂ ਨਾਲ ਕਹਿ ਲੱਗਣਾ ਰਾਜੇ ਰਾਣਾ ਆਖਣਾ ਜੀ ਅੱਜ ਕੱਲ੍ਹ ਅਗਰ ਕੋਈ ਕਿਸੇ ਕਿਦਾਰ ਦੇ ਉੜਿਆ ਤਾਂ ਬੰਦਾ ਅਗਰ 2 ਮਿੰਟ ਵਾਸਤੇ ਕਿਸੇ ਮਜਬੂਰੀ 'ਚ ਫਸੀ ਗਿਆ ਜਾਂ ਉਸਨੀ ਕੋਈ ਇਹੋ ਜਿਹੀ ਸਿਚੁਏਸ਼ਨ ਬਣੀ ਗਈ ਹੈ ਤਾਂ ਜਿਸ ਦਾਰ ਦਿੱਤਾ ਹੋਣਾ ਉਹ ਅਗਲਾ ਉਸਕੀ ਨਾ ਉਹ ਗੱਲਾਂ ਯਾਦ ਕਰਾਉਣ ਨਹੀਂ ਪੈਣਾ ਉਹ ਉਹ ਗੱਲਾਂ ਯਾਦ ਵੀ ਕਰਾਉਣਾ ਅਤੇ ਨਾਲ ਉਸਨੇ ਕੰਨਾਂ ਦਾ ਵੀ ਮਾਰਨਾ ਵਾ ਕਿ ਤੂੰ ਮੈਂ ਫਲਾਣੇ ਟਾਈਮ ਤੁਸਾਂ ਵਸਾਇਕ ਕੰਮ ਕੀਤਾ ਸੀ। ਪਹਿਲੇ ਪਹਿਲੇ ਲੋਕ ਸਾਨ ਕਰਨੇ ਸਨ ਤਾਂ ਉਹ ਪਤਾ ਨਹੀਂ ਸੀ ਹੋਣਾ ਕੁਛ ਹੈ ਕਿ ਜਦ ਤੱਕ ਬੰਦਾ ਦੁਨੀਆਂ ਤੋਂ ਨਹੀਂ ਸੀ ਚਲਾ ਜਾਣਾ। ਅੱਜ ਕੱਲ੍ਹ ਇੱਕ ਮਿੰਟਾਂ 'ਚ ਤੁਸਾਂ ਕੀ ਪੈਸੇ ਦੇ ਸਨ, ਦੂਏ ਮਿੰਟਾਂ ਅੱਗੇ ਬਾਈ ਹੋਰ ਸਨ ਜੀ ਮੈਂ ਇਸ ਦਿਨ ਪੈਸੇ ਦਿੱਤੇ ਨੇ। ਪਹਿਲੇ ਪਹਿਲੇ ਹੋਣਾ ਸੀ ਲੋਕ ਇੱਕ ਦੂਏ ਨਾਲ ਹਮਦਰਦ ਸਨ, ਰਾਜ ਰੱਖਣੇ ਸਨ ਇੱਕ ਦੂਏ ਨਾਲ। ਅੱਜ ਕੱਲ੍ਹ ਰਾਜ ਵਾਲੀ ਤਾਂ ਗੱਲ ਹੀ ਕੋਈ ਨਹੀਂ ਜੇ, ਲੇਕਿਨ ਕੁਛ ਸਾਹਿਬ ਕੋਈ ਸਾਨ ਕਰ ਸਨ ਤਾਂ ਉਹ ਜਦ ਤੱਕ ਉਹ ਕਿਸੇ ਕੀ ਦਸੀ ਨਾ ਰਹਾਉਣ ਇੱਥੇ ਤੱਕ ਉਹਨਾਂ ਕਿ ਉਹ ਮਹਿਸੂਸ ਹੋਣਾ ਕਿ ਉਹ ਬੰਦਾ ਜਿਹੜਾ ਨਾ ਉਹਨਾਂ ਨੇ ਥੱਲੇ ਕਰਜ਼ੋਈ ਨਹੀਂ, ਉਹ ਬੇਸਿਕਲੀ ਰਾਏ ਜੀ ਮੈਂ ਅਲਫਾਜ਼ ਰੇਡੀ ਤਾਂ ਨਾ ਕੀ ਸਕਣਾ, ਉਹਨਾਂ ਦਾ ਮਤਲਬ ਇਹ ਹੈ ਕਿ ਉਹ ਆਣੇ ਜੀ ਤੁਸਾਂ ਨਾ ਕਰਜ਼ੋਈ ਨਹੀਂ, ਤੁਸਾਂ ਅਸੀਂ ਬੇਸਿਕਲੀ ਦੋਵਾਂ ਲਫ਼ਜ਼ਾਂ ਖਰੀਦੀ ਕਿੰਦਾ ਕਿ ਹੀ ਵਿਲ ਡੂ ਵਟ ਐਵਰ ਯੂ ਟੈਲ ਹਿਮ ਟੂ ਡੂ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ। ਅਗਰ ਕਿਸੇ ਦੀ ਮਦਦ ਕਰੋ ਤਾਂ ਚੁੱਪ ਕੀਤੇ ਰਹੋ, ਔਰ ਕੋਸ਼ਿਸ਼ ਕਰੋ ਕਿ ਅਗਰ ਬੰਦਾ ਫਸਿਆ ਕਿਸੇ ਮੁਸੀਬਤ ਦੀ ਕਿਸੇ ਵਜ੍ਹਾ ਤੋਂ ਤੁਸਾਂ ਨੇ ਪੈਸੇ ਲੈਣੇ ਦੇਣੇ 'ਚ ਅਗਰ ਦੇਰ ਹੋਏਗੀ ਹੈ ਤਾਂ ਉਸਕੀ ਥੋੜ੍ਹਾ ਜਿਹਾ ਟਾਈਮ ਦਿਓ, ਲੇਕਿਨ ਇਹ ਨਾ ਸੋਚੋ ਕਿ ਉਸ ਬੰਦੇ ਦੀ ਵੈਲਿਊ ਕੋਈ ਨਹੀਂ। ਅੱਲਾਹ ਨੇ ਪੈਦਾ ਕੀਤਾ, ਕੋਈ ਵੀ ਅੱਲਾਹ ਨੇ ਪੈਦਾ ਕੀਤੀ ਹਰ ਚੀਜ਼ ਜਿਹੜੀ ਹੈ ਨਾ ਉਸਦੀ ਬੜੀ ਵੈਲਿਊ ਹੈ, ਤਾਂ ਇਨਸਾਨ ਤਾਂ ਫਿਰ ਸਭ ਤੋਂ ਅਵਲ ਚੀਜ਼ ਰੱਬ ਨੇ ਬਣਾਈ ਹੈ, ਉਹ ਇਹ ਰੱਬ ਨੇ ਬਣਾਇਆ ਕ੍ਰਿਸ਼ਮਾ ਹੈ। ਰਾਜੇ ਰਾਖਿਆ ਜੀ ਬਾਈ ਜਾਨ ਬਹੁਤ ਚੰਗਾ ਟੋਪਿਕ ਹੈ ਤੁਸਾਂ ਨਾ, ਬਹੁਤ ਮਜ਼ਾ ਅੱਛੀ ਰਿਹਾ ਸੁਣੀ ਕਿ, ਔਰ ਪਲੀਜ਼ ਤੁਸਾਂ ਜਾਣਾ ਇਹ ਜੇ ਟੋਪਿਕ ਆਣਿਆ ਕਰੋ ਐਂਡ ਟੋਕ ਅਬਾਊਟ ਦ ਇਸ਼ੂਜ਼ ਇਨ ਦ ਕਮਿਊਨਿਟੀ, ਟੋਕ ਅਬਾਊਟ ਦ ਇਸ਼ੂਜ਼ ਆਫ ਸੋਸਾਇਟੀ, ਟੋਕ ਅਬਾਊਟ ਦ ਇਸ਼ੂਜ਼ ਆਫ ਵਿਦ ਇਨ ਆਵਰ ਕਲਚਰ। ਬਿਲਕੁਲ ਜੀ ਰਾਜ ਜੀ, ਅਸਾਂ ਦੀ ਕੋਸ਼ਿਸ਼ ਹੋਣੀ ਹੈ, ਅੱਗੇ ਮੈਂ ਤੁਸੀਂ ਆਖਿਆ ਅਸਾਂ ਦੀ ਕੋਸ਼ਿਸ਼ ਹੋਣੀ ਹੈ ਕਿ ਅਸਾਂ ਐਸੇ ਪ੍ਰੋਗਰਾਮ ਪੇਸ਼ ਕਰਾਂ ਇਸ ਰੇਡੀਓ ਨੂੰ ਪਲੇਟਫਾਰਮ ਤੋਂ ਜਿਹੜੇ ਅਸਾਂ ਨੇ ਜਿਤਨੀ ਵੀ ਲਿਸਨਰਸ਼ਿਪ ਹੈ ਸਾਰਿਆਂ ਕੀ ਐਜੂਕੇਟ ਵੀ ਕਰਿਆ, ਪੋਜ਼ਿਟਿਵਿਟੀ ਵੀ ਪਾਇਆ, ਐਂਡ ਤੁਸਾਂ ਕੇ ਨਾਲ ਖੁਸ਼ ਵੀ ਕਰਿਆ। ਤੁਸਾਂ ਇੱਕ ਗਾਣੇ ਦੀ ਰਿਕੁਐਸਟ ਕੀਤੀ ਹੈ, ਆਮ ਗੋਇੰਗ ਪਲੇ ਦੈਟ ਟ੍ਰੈਕ ਫੋਰ ਯੂ ਐਂਡ ਆਈ ਹੋਪ ਯੂ ਇੰਜੋਏ ਇਟ। ਉਹਨਾਂ ਆਖਿਆ ਜੀ ਮਾੜੀ ਵਾਸਤੇ ਤੁਸਾਂ ਲਾਓ, ਮਾੜੀ ਡੈਡੀਕੇਟ ਕਰਿਆ ਮਾੜੀ ਤਰਫੋਂ ਮਾੜੀ ਸਾਰੀ ਫੈਮਿਲੀ ਕੀ ਮਾੜੇ ਦੋਸਤਾਂ ਕੀ, ਮੈਂ ਗੈਰਤਮੰਦ ਕਸ਼ਮੀਰੀ ਹਾਂ। ਜੀਓ ਕਸ਼ਮੀਰੀਓ, ਜਿਉਂਦੇ ਰਹੋ। ਬਿਲਕੁਲ ਰਾਜ ਜੀ, ਅਸਾਂ ਤੁਹਾਡਾ ਟਰੈਕ ਲਾਈਨ ਅਪ ਕਰੀ ਕਹਿੰਦਾ, ਔਰ ਅਸਾਂ ਉਮੀਦ ਕਰਨੀ ਆ ਤੁਸੀਂ ਇਸਕੀ ਇੰਜੋਏ ਕਰ ਸੋ, ਔਰ ਬਹੁਤ ਸਾਰੇ ਮੈਸੇਜਿਸ ਆਏ ਨੇ, ਐਵਰੀਬਡੀ ਹੈਜ਼ ਦੇ ਓਨ ਓਪੀਨੀਅਨ, ਐਵਰੀਬਡੀ ਹਰ ਬੰਦੇ ਨੇ ਇੱਕ ਆਪਣਾ ਖਿਆਲ ਹੋਣਾ, ਆਪਣੀ ਸੋਚ ਹੋਣੀ ਹੈ, ਲੇਕਿਨ ਮੈਂ ਆਪਣੇ ਜਿਤਨੇ ਵੀ ਮੈਸੇਜਿਸ ਮਾੜੇ ਭੈਣਾਂ ਭਰਾ ਨੇ, ਔਰ ਮਾਈ ਫੈਨਸ, ਜਿਸ ਵੀ ਮੈਸੇਜ ਕੀਤਾ, ਮਾੜੇ ਟੈਕਸੀ ਡਰਾਈਵਰ ਭਰਾ, ਈਦ ਟੇਕ ਵੇ ਵਾਲੇ, ਰੈਸਟੋਰੈਂਟ ਵਾਲੇ, ਬਿਜ਼ਨਸ ਵਾਲੇ, ਕੋਈ ਵੀ ਹੈ, ਵੇਅਰ ਐਵਰ ਯੂ ਆਰ ਇਨ ਦ ਪਾਰਟ ਆਫ ਦ ਵਰਲਡ, ਤੁਸਾਂ ਸਾਰਿਆਂ ਦੀ ਫੀਡਬੈਕ ਜਿਹੜੀ ਹੈ ਬੜੀ ਵੈਲਿਊ ਰੱਖਣੀ ਹੈ, ਔਰ ਆਈ ਨਾਟ ਟੇਕ ਐਵਰੀਥਿੰਗ ਇਨ ਟੂ ਅਕਾਊਂਟ। ਰਾਏ ਜੀ, ਅਸਾਂ ਪੇਸ਼ ਕਰਦੇ ਹਾਂ ਜੀ ਗੈਰਤਮੰਦ ਕਸ਼ਮੀਰੀ, ਪੇਸ਼ ਕਰਦੇ ਹਾਂ ਜੀ ਸਪੈਸ਼ਲੀ ਡੈਡੀਕੇਟਡ ਟੂ ਰਾਏ ਸਾਹਿਬ, ਰਾਏ ਸਾਹਿਬ ਫੈਮਿਲੀ ਐਂਡ ਆਲ ਹਿਸ ਫਰੈਂਡਸ। Here we are, your truck is on its way.

ਮੈਂ ਗੈਰਤਮੰਦ ਕਸ਼ਮੀਰੀ ਵਾਲਾ ਬਿਊਟੀਫੁਲ ਟਰੈਕ ਜੀ ਰਾਜ ਜੀ, ਅਸਾਂ ਉਮੀਦ ਕਰਦੇ ਹਾਂ ਤੁਸੀਂ ਇਸ ਟਰੈਕ ਖੂਬ ਇੰਜੋਏ ਕੀਤਾ ਹੋ ਸੀ। Sister messaged me, she goes, brother, what a beautiful topic today, and keep it up, keep up the good work, and I am loving the show. Bahut sare messages, bahut sare listeners ne messages bhi aaye hain aur calls bhi aayiyan, as the track was playing do track calls aa gaya fir aayiyan, aur mai request hai ki tisi ke tusa live call kare karo, sharmaya na karo, chakya na karo, it's not rocket science. Sister goes, very good topic, brother, and keep up the good work. And this topic, she goes, all I'm going to say, nowadays, this world is such a fast-paced world. People haven't got time for relationship anymore. People do not give you value. They value money. And they say, rather than visiting a cousin or a family relative, we're going to go and do our own thing where we can earn some pennies. They think visiting family is a waste of time, and giving more time to the more valuable thing, more valuable to do with work and money and everything, they value them more rather than relations nowadays. She goes, I used to hear it from my granddad, my dadaji, when we were kids, that they used to say, you wrote something Urdu here. I will try to read it if I can. Of course I can. She goes, my dada used to say to me, ke putar, kabhi time aayega ke jab log rishton se zyada paise ko value denge, and that time is right now. She goes, our time is right now, and people nowadays, if they lend somebody money, what they do, if that person does something without telling them, they start pointing the fingers at them. And they start reminding them that, you know what, I did this for you, I did that for you, which is completely wrong. Because you shouldn't do this, because if you don't something with the good intentions, and by you doing this sort of act, your good intention, the deed that you did, it will get wasted. Bilkul ji, aaj kaam nahi karna chahiye, agar kisi pe ehsaan karo to kada usse jhutlao na, never. Jhutlane nal kya hona, oh tusan jehda kaam kiti hona, oh neki jehdi hai tusan zaya ho jani hai. Sister goes on to say, brother, thank you so much, and you know what, I'm really loving the show. I do not feel like going inside the house because I've got a nice cozy car here, and listening to your show and all these tracks is absolutely amazing. Thank you. Aiya feedback honi hai, a feedback dusra sa ke dene re wo ta sada vi dil jada na yakeen karo ded sir ke le jao jana bande na. ਜ਼ਿੰਦਗੀ 'ਚ ਕਾਬਲਾ ਅਸੂਲ ਲਿਖੋ, ਜ਼ਿੰਦਗੀ ਕੋਸ਼ਿਸ਼ ਕਰੋ, ਖੁਦ ਵੀ ਖੁਸ਼ ਰਹੋ, ਅੱਗੇ ਪਿੱਛੇ ਜਿੱਥੇ ਤੱਕ ਤੁਸਾਂ ਦਾ ਤਲਕ ਹੈ, ਸਾਰਿਆਂ ਕੀ ਖੁਸ਼ ਕਰੋ, ਹੱਸੋ ਖੇਡੋ, ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਖਤਮ ਹੋ ਜਾਏ, ਐਂਡ ਹੋਲਡਿੰਗ ਗ੍ਰਜਸ ਐਂਡ ਆਲ ਦੀਜ਼ ਸਮਾਲ ਬਿਟਸ, ਦੇ ਸ਼ੁੱਡ ਨਾਟ ਮੈਟਰ ਟੂ ਯੂ। ਆਪਣੀ ਜ਼ਿੰਦਗੀ ਕੋਸ਼ਿਸ਼ ਕਰੋ ਕਿ ਅਗਰ ਕੁਛ ਹੈ ਕਿ ਮਾਈ ਮਿਸ਼ਨ ਇਜ਼, ਇਫ ਆਈ ਕੈਨ ਪੁੱਟ ਅ ਸਮਾਈਲ ਔਨ ਵਨ ਫੇਸ ਐਵਰੀ ਡੇ, ਦਾ ਮੇਕਸ ਮਾਈ ਡੇ। ਤੁਸੀਂ ਯਕੀਨ ਕਰੋ, ਮਾੜੀ ਵਾਲਦਾ ਅੱਲਾ ਉਹਨਾਂ ਜ਼ਿੰਦਗੀ ਦੇ ਆਇਆ, ਮਾਮੋਮ ਸਾਹਿਬ ਜੇ ਸਵੇਰੇ ਮੈਂ ਉੱਠੀ ਕੇ ਥੱਲੇ ਆਇਸ਼ ਨਾ, ਮਾਮੋਮ ਜੋ ਵੀ ਸਿਟਿੰਗ ਦੇ ਆਉਣੇ ਨਾ, ਮਾਊ ਨੂੰ ਚਿਹਰਾ ਤੱਕੋ ਨਾ, ਤੇ ਖਾਜ ਨਾ ਸਵਾਬ ਹੋਣਾ, ਤਾਂ ਮੈਂ ਤਾਂ ਰੋਜ਼ ਤੱਕਣਾ ਅਲਹਮਦੁਲਿਲਾ। ਕੋਸ਼ਿਸ਼ ਕਰਿਆ ਕਰੋ ਆਪਣੇ ਮਾਊ ਪਿਓ ਦੀ ਖਿਦਮਤ ਕਰੋ ਜਿੰਨੀ ਕਰ ਸਕਦੇ ਹੋ, ਦੂਸਰਾ ਮਾਂ ਬਾਪ ਨਾਲ ਜੁੜੇ ਜਿਤਨੇ ਰਿਸ਼ਤੇ ਹੋਣੇ ਉਹਨਾਂ ਦੀ ਕਦਰ ਕਰੋ। ਪੈਸੇ ਕੀ ਨਾ, ਪੈਸਾ ਕੋਈ ਚੀਜ਼ ਨਹੀਂ ਹੈ, ਪੈਸਾ ਹੱਥਾਂ ਨਹੀਂ ਮੈਂ ਇਲਾਜ, ਤੁਸਾਂ ਕੋਲ ਕੱਲ੍ਹ ਮਾੜੇ ਕੋਲ ਪਰਸੋਂ ਕਿਸੇ ਕੋਲ ਹੈ, ਨੈਵਰ ਨੈਵਰ ਵੈਲਿਊ ਮਨੀ, ਵੈਲਿਊ ਦ ਰਿਲੇਸ਼ਨਸ, ਵੈਲਿਊ ਦ ਇੰਪੋਰਟੈਂਸ
آف ریلیشنز جے رشتہ دار خونی رشتہ ہوئے یا وہ کوئی رشتہ ہوئے ہوں رشتہ احساس نہ سب تو بڑا رشتہ احساس نہ ہے.

0: Planning a wedding, reception, or special celebration? Discover Excelsior Nawab, Nottingham's brand new renovated banqueting venue. A beautifully designed indoor marquee concept featuring sparkling traditional chandeliers, stunning LED lighting throughout, and elegant decor.
1: Enjoy venue hire, tables and chairs with table linen, chair covers, centerpieces, stage and walkway decor, a delicious three-course meal, drinks, professional waiter service, and a dedicated supervisor on the day.
0: Fully air-conditioned, with modern kitchen facilities, a spacious foyer reception area, located just 1 mile from Nottingham City Center at 5-7 Lourdes Road, NG51EL.
1: Excelsior Nawab. Where your special moments become unforgettable.
2: Get ready to move.
3: It's all about the beat.
4: Wow, FM.
5: Only tune super.
6: You are listening 97.1 FM.
7: Non-stop hits. Non-stop energy. Radio Fuzza, 97.1 FM.
8: Welcome back. Welcome back after the commercial break. Jee, sorry, commercial break na time hoi gaya si. Yakeen karo ke 2 ghante is tarah guzri jaane. Time nahi samajh nahi lagni. Time itna jaldi lang jaane na ki you can't even imagine. ਅਸਾਂ ਵੈਲਕਮ ਕਰਦੇ ਹਾਂ ਆਪਣੇ ਪਾਪੇ ਅਸਗਰ ਹੋਰਾਂ ਕੀ ਪਾਪਾ ਅਸਗਰ ਥੈਂਕ ਯੂ ਸੋ ਮਚ ਯੂ ਆਲਵੇਜ਼ ਲਿਸਨ ਟੂ ਮੀ ਔਰ ਤੂੰ ਸਾਨੂੰ ਬੜੀ ਮੁਹੱਬਤ ਹੈ ਜਿੱਦਾਂ ਯੂ ਨੋ ਵਾ ਯੂ ਡੈਡੀਕੇਟ ਦਿਸ ਟਾਈਮ 2 hours ਐਵਰੀ ਵੀਕ ਔਨ ਟਿਊਜ਼ਡੇ ਐਵਰੀ ਟਿਊਜ਼ਡੇ ਯੂ ਲਿਸਨ ਟੂ ਮੀ ਐਂਡ ਆਈ ਰੀਲੀ ਅਪਰੀਸ਼ੀਏਟ ਇਟ ਪਾਪਾ ਥੈਂਕ ਯੂ ਸੋ ਮਚ ਐਂਡ ਯੋਰ ਫੀਡਬੈਕ ਮੀਨਸ ਅ ਲੋਟ ਟੂ ਮੀ ਐਜ਼ ਵੈਲ ਬੰਦੇ ਸੁਣਨੇ ਵਾਲੇ ਹੋਣੇ ਨੇ ਆਬਵੀਅਸਲੀ ਐ ਲੋਟ ਆਫ ਰੈਗੂਲਰਸ ਲਿਸਨਰਸ ਔਰ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੈ ਤਮਾਮ ਟੇਕ ਵਿੱਚ ਆਬਵੀਅਸਲੀ ਆ ਮੈਂ ਟੇਕ ਵਿੱਚ ਖੁਦ ਕੰਮ ਕੀਤੇ ਆ ਰੈਸਟੋਰੈਂਟਾਂ ਖੁਦ ਕੰਮ ਕੀਤੇ ਆ ਕਿਚਨਾਂ ਵਿੱਚ ਰੇਡੀਓ ਉਹ ਆਲਵੇਜ਼ ਲੱਗੇ ਹੋਣੇ ਸਨ ਤਾਂ ਕਿ ਜਿਹੜਾ ਨਾ ਥੋੜ੍ਹੀ ਬਹੁਤੀ ਕੰਪਨੀ ਥੋੜ੍ਹੀ ਬਹੁਤੀ ਐਂਟਰਟੇਨਮੈਂਟ ਚੱਲੀ ਰਹਿਣੀ ਸੀ ਔਰ ਯਕੀਨ ਕਰੋ ਇਹ ਬੜਾ ਜ਼ਰੂਰੀ ਵੀ ਹੋਣਾ ਸੀ ਕਿਉਂਕਿ ਯੂਸ ਟੂ ਚੇਅਰ ਐਵਰੀਬਾਡੀ ਓ ਪੀ ਨੋ ਇਨ ਦ ਕਿਚਨ ਕੋਈ ਚੰਗਾ ਗਾਣਾ ਰੇਡੀਓ 'ਤੇ ਲੱਗਿਆ ਹੋਇਆ ਜਿਤਨੇ ਵਰਕਰ ਹੋਣੇ ਸਨ ਐਵਰੀਬਾਡੀ ਯੂਸ ਟੂ ਜੈਲ ਟੂਗੈਦਰ ਐਂਡ ਵੀ ਓਲ ਯੂਸ ਟੂ ਇੰਜੋਏ ਦਿਸ ਰਾਈਟ ਸਾਰਾ ਤੁਸਾਂ ਦਾ ਸਾਥ ਜਿਹੜਾ ਥੋੜ੍ਹਾ ਜਿਹਾ ਰਹਿ ਗਿਆ ਜੀ ਹੁਣ ਸਾਥ ਮੀਨ ਅੱਜ ਨੇ ਸ਼ੋਅ ਨਾ ਟਾਈਮ ਜਿਹੜਾ ਉਹ ਵੀ ਓਨਲੀ ਗਾ ਅਬਾਊਟ 23 ਆਡ ਮਿੰਟਸ ਲੈਫਟ ਔਰ ਉਸ ਤੋਂ ਬਾਅਦ ਤੁਸਾਂ ਕੋਲ ਇਜਾਜ਼ਤ ਗਏ ਸਾਂ ਰੰਗੇ ਕਸ਼ਮੀਰ ਇਨ ਸ਼ਾ ਅੱਲਾ ਫਿਰ ਅਗਲੇ ਹਫਤੇ ਐਵਰੀ ਟਿਊਜ਼ਡੇ ਨਾ ਭੁੱਲਿਆ ਸਾ ਹੁਣ ਟਾਈਮ ਚੇਂਜ ਹੋ ਗਿਆ ਟਾਈਮ ਸਾਡਾ ਜਿਹੜਾ ਨਾ ਪਹਿਲੇ ਉਹ 7-9 ਸੀ ਹੁਣ 6-8 ਹੋ ਗਿਆ ਸੋ ਡੂ ਨਾਟ ਫੋਰਗੇਟ 6-8 ਐਵਰੀ ਟਿਊਜ਼ਡੇ ਅਸਾਂ ਟਾਈਮ ਚੇਂਜ ਕਰੀ ਉੜਿਆ 6-8 ਨਾਟ 7-9 ਐਨੀ ਮੋਰ ਸੋ ਪਲੀਜ਼ ਡੂ ਨਾਟ ਫੋਰਗੇਟ ਟੂ ਟਿਊਨ ਇਨ ਐਵਰੀ ਟਿਊਜ਼ਡੇ ਵਿਚਐਵਰ ਵੇ ਯੂ ਕੈਨ ਲਿਸਨ ਟੂ ਅਸ ਮੇਕ ਸ਼ੋਰ ਯੂ ਡੂ Right, we've got some list of tracks to play and we are going to go there and we're going to play all the tracks and I will try my best main koshish karna hona ke apni tarfon jitni bhi dedications achan jitni bhi requests achan puriyan kara agar koi reh bhi jani hai then do not forget me bulana I always play them following week

ਵਾਲੇ ਹੋਣੇ ਨਾ ਓਲਡ ਇਜ਼ ਗੋਲਡ, ਬਿਲਕੁਲ ਜੀ ਓਲਡ ਇਜ਼ ਗੋਲਡ ਹੀ ਆ, ਕੋਈ ਸ਼ੱਕ ਨਹੀਂ ਇਸਨੇ ਵਿੱਚ. ਔਰ ਮੈਡਮ ਨੂਰ ਜਹਾਂ ਅਗਰ ਉਹਨਾਂ ਨੇ ਨਾ ਨਾ ਕੀਤਾ ਕਿੰਦਾ ਜਾਏ, ਅਗਰ ਉਹਨਾਂ ਨੇ ਨਾ ਨਾ ਕਿੰਨਾ ਜਾਏ ਤਾਂ ਉਹ ਮਾੜੇ ਖਿਆਲ ਜ਼ਿਆਦਾ ਹੋ ਸੀ ਉਹਨਾਂ ਨਾਲ. ਪੰਜਾਬੀ ਨਹੀਂ ਜਿਹੜੀ, ਔਰ ਹੋਰ ਕਿਤਨੇ ਵੀ ਸਿੰਗਰ ਦਿਸ ਮੈਨੀ ਆਫ ਦਮ. ਯਕੀਨ ਕਰੋ ਕਿ ਬੰਦਾ ਕੋਸ਼ਿਸ਼ ਕਰਨਾ ਆਪਣੀ ਤਰਫੋਂ ਜਿਹੜਾ ਨਾ, ਜਿੰਨੇ ਵੀ ਸਾਡੇ ਲੈਜੈਂਡ ਨੇ ਇਹਨਾਂ ਨੇ ਇਹ ਗਾਣੇ ਜਿਹੜੇ ਬੰਦਾ ਚਲਾਇਆ.

ਪ੍ਰਸੰਗ ਦੀ ਡੈਡੀਕੇਸ਼ਨ ਦੀ ਰਿਕੁਐਸਟ ਆਈ ਸੀ ਬਾਏ ਸੌਂਗ ਬਾਏ ਮੈਡਮ ਨੂਰ ਜਾਂ ਦਿਲਦਾਰ ਸਦਕੇ ਲੱਖ ਵਾਰ ਸਦਕੇ ਮਲਕਾ ਇਤਰਾਨਮ ਨੂਰ ਜਾਂ ਬਿਲਕੁਲ ਜੀ ਪਾਪਾ ਅਸਾਂ ਇਹ ਆਪਣੀ ਤਰਫੋਂ ਵੀ ਆਪਣੇ ਪਾਪੜੇ ਅਸਗਰ ਹੋ ਕੇ ਵੀ ਡੈਡੀਕੇਟ ਕਰਦੇ ਹਾਂ ਕਿਉਂਕਿ ਪਾਪਾ ਅਸਗਰ ਆਬਵੀਅਸਲੀ ਇਹ ਤੁਸਾਂ ਦੀ ਜਵਾਨੀ ਨੇ ਦਿਹਾੜੇ ਨੇ ਗਾਣੇ ਕਿਆ ਹਾਲੇ ਪਾਪਾ ਮੈਂ ਸਹੀ ਪਾਇਆ ਜਾਂ ਨਹੀਂ ਪਾਇਆ ਜੀ ਸੁਭਗਨ ਕੋ ਸਟ੍ਰੇਟ ਟੂ ਟ੍ਰੈਕ ਦਿਲਦਾਰ ਸਦਕੇ ਲੱਖ ਵਾਰ ਸਦਕੇ ਬਾਏ ਮੈਡਮ ਨੂਰ ਜਾਂ ਬ੍ਰਦਰ ਯੂ ਡਿਡ ਨਾਟ ਮੈਂਸ਼ਨ ਮੀ ਵਿਦ ਦ ਨੇਮ ਯੂ ਜਸਟ ਸੈਡ ਕੈਨ ਯੂ ਪਲੀਜ਼ ਪਲੇ ਮੀ ਦਿਸ ਟ੍ਰੈਕ ਗੱਲ ਹੋਈ ਰਹੀ ਸੀ ਜੀ ਪੈਸੇ ਦੇ ਹਵਾਲੇ ਨਾਲ ਮਨੀ ਮੈਟਰਸ ਪੈਸਾ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਕਿਹੜੀ ਵਜ੍ਹਾ ਤੋਂ ਜ਼ਰੂਰੀ ਹੈ ਉਹ ਪੈਸੇ ਨਹੀਂ ਅਸਾਂ ਦੀ ਜ਼ਿੰਦਗੀ 'ਚ ਕਿਹਾ ਸੀ ਇਹਦਾ ਇਹ ਆਬਵੀਅਸਲੀ ਬਹੁਤ ਸਾਰੇ ਬੰਦਿਆਂ ਮੈਸੇਜਿਸ ਕੀਤੇ ਥੈਂਕ ਯੂ ਸੋ ਮੱਚ ਇਹ ਚੀਜ਼ ਅਸਾਂ ਚਾਹੁੰਦੇ ਹਾਂ ਤੁਸੀਂ ਆਪਣੇ ਖਿਆਲਾਤ ਨਾਲ ਇਜ਼ਹਾਰ ਲਾਜ਼ਮੀ ਕਰਿਆ ਕਰੋ ਜੀ ਤੇ ਤੁਸੀਂ ਸੁਣੀ ਰਹੇ ਰੇਡੀਓ ਫਿਜ਼ਾ 97.1 FM/DAB Radio ਪ੍ਰੋਗਰਾਮ ਪੇਸ਼ ਕੀਤਾ ਜਾਈਦਾ ਰੰਗੇ ਕਸ਼ਮੀਰ ਤੁਸਾਂ ਖਿਦਮਤ ਜੀ ਚੁੱਲ੍ਹਿਆਂ ਜੀ ਦਿਲਦਾਰ ਸਦਕੇ ਲੱਖ ਵਾਰ ਸਦਕੇ

ਨੂਰਜਾਨ ਨੇ ਬਹੁਤ ਸਾਰੇ ਫੈਨ ਅੱਜ ਵੀ ਜਿਹੜੇ ਨਾ ਅਸੀਂ ਬੜੇ ਮਜ਼ੇ ਨਾਲ ਸੁਣਨੇ ਇਸ ਕਲਾਸਿਕ

What a beautiful track by Madam Noor Jahan. A beautiful track by one and only legend Noor Jahan ji. Mickey, both sare messages as ne aur ek sare bahut hi acche listeners and they said to me, please do not mention my name on the radio. Chakki jaane hai ke ta chakya na karo bilkul. Oh, karma leo je tusan na ke ni usan ta kehda zulm hoye si. ਹੁਣ ਵਿੱਚ ਹੱਸਣੇ ਹੱਸੋ ਮਾੜੀ ਆਵਾਜ਼ ਸੁਣੀ ਗਿਆ ਉਹਨਾਂ ਇਹ ਆਖਿਆ ਜੀ ਕਿ ਕੈਨ ਯੂ ਪਲੀਜ਼ ਟੂ ਆਨ ਡੂ ਵਨ ਟਿਊਜ਼ਡੇ ਵੈਨ ਯੂ ਕਮ ਟੂ ਡੂ ਯੋਰ ਸ਼ੋਅ ਕੈਨ ਯੂ ਪਲੀਜ਼ ਡੈਡੀਕੇਟ ਆਲ ਦੀਸ ਟੂ ਆਵਰਸ ਦੈਟ ਯੂ ਡੂ ਫੋਰ ਇਨ ਦਾ ਮੈਮਰੀ ਆਫ

ਭੈਣ ਭਰਾ ਕਿਸੇ ਵੀ ਤਕਲੀਫ ਦੁੱਖ ਗਮ ਨਾਲ ਸ਼ਿਕਾਰ ਹਨ, ਅਸਾਂ ਉਹਨਾਂ ਵਾਸਤੇ ਦੁਆ ਗੁਆ ਕਿ ਅੱਲਾਹ ਤਾਲਾ ਉਹਨਾਂ ਵਾਸਤੇ ਆਸਾਨੀਆਂ ਪੈਦਾ ਕਰੇ। ਉਹ ਠੀਕ ਹੋ ਸਨ ਤਾਂ ਅਸਾਂ ਵੀ ਠੀਕ ਹੋ ਸਾਂ ਜੀ, ਉਹਨਾਂ ਦੀ ਖੁਸ਼ੀ ਵਿੱਚ ਸਾਡੀ ਖੁਸ਼ੀ ਹੈ, ਔਰ ਅੱਲਾਹ ਤਾਲਾ ਸਾਰਿਆਂ ਦੀ ਸਲਾਮਤ ਰੱਖੇ ਜੀ, ਜਿਹੜਾ ਕੋਈ ਬਿਮਾਰ ਹੈ ਅੱਲਾਹ ਉਹਨਾਂ ਦੀ ਸਿਹਤ ਦਿਆ। ਬਹੁਤ ਸਾਰੇ ਮੈਸੇਜਿਸ ਜੀ, ਤੁਹਾਨੂੰ ਬੜੀ ਮਿਹਰਬਾਨੀ, ਤੁਹਾਨੂੰ ਬੜਾ ਥੈਂਕ ਯੂ ਹੈ ਕਿ ਤੁਸੀਂ ਆਪਣੇ ਕੀਮਤੀ ਵਕਤ 'ਚ ਵਕਤ ਕਰਨੇ ਹੋ ਔਰ ਅਸਾਂ ਕਿ ਫੀਡਬੈਕ ਦੇਣੇ। ਅੱਜ ਨੇ ਟੋਪਿਕ ਨੇ ਹਵਾਲੇ ਨਾਲ ਬਹੁਤ ਸਾਰੇ ਮੈਸੇਜ ਆਏ, ਬਹੁਤ ਸਾਰੇ ਮੈਸੇਜਿਸ ਆਏ ਜਿਹੜੇ ਕਿ ਮੇਕੀ ਪਰਸਨਲੀ ਬਹੁਤ ਅੱਛਾ ਲੱਗਾ। ਮਾੜੀ ਹਮੇਸ਼ਾ ਦੀ ਕੋਸ਼ਿਸ਼ ਹੀ ਰਹੀ ਹੈ ਕਿ ਮੈਂ ਜਿਹੜਾ ਨਾ ਆਪਣੀ ਤਰਫੋਂ ਕੋਸ਼ਿਸ਼ ਕਰਨਾ ਕਿ ਆਪਣੇ ਪ੍ਰੋਗਰਾਮ ਕੀ ਬਿਹਤਰ ਅੰਦਾਜ਼ ਪੇਸ਼ ਕੀਤਾ ਜਾਏ ਔਰ ਤੁਸਾਂ ਕੀ ਖੁਸ਼ੀ ਦਾ ਜਾਏ। ਤਾਂ ਥੈਂਕ ਯੂ, ਤੁਸਾਂ ਦੀ ਫੀਡਬੈਕ ਜਿਹੜੀ ਹੈ ਬੜੇ ਮਾਇਨੇ ਰੱਖਣੀ ਹੈ। ਹੁਣ ਜੀ ਅਗਲੇ ਟਰੈਕ ਦੀ ਤਰਫ ਜੁੜਨੇ ਹਾਂ, ਮੈਂ ਇੰਨੀ ਸੋਹਣੀ ਨਹੀਂ, ਬੜੇ ਬਿਊਟੀਫੁਲ ਟਰੈਕ, ਇਹ ਵੀ ਕਿਆ ਬਾਤ ਹੈ। ਇਹ ਸਾਡੀ ਬਹੁਤ ਹੀ ਅੱਛੀ ਦੋਸਤ ਹਨ ਜੀ, ਸਾਡੀ ਬਹੁਤ ਹੀ ਅੱਛੀ ਲਿਸਨਰ, ਉਹਨਾਂ ਨੇ ਬੜੀ ਮਿਹਰਬਾਨੀ, ਉਹ ਆਪਣੇ ਕੀਮਤੀ ਵਕਤ 'ਚ ਵਕਤ ਕਰਨੇ। ਐਂਡ ਸ਼ੀ ਲਿਵਸ ਆਲ ਦ ਵੇ ਟੂਵਰਡਸ ਦ ਨੌਰਥ। Near the seaside. One and only Salih Akhtar. Thank you, Salih. Thank you for listening to my show, and your feedback really means a lot to me. Thank you. ਉਹਨਾਂ ਇਸ ਗਾਣੇ ਦੀ ਰਿਕੁਐਸਟ ਕੀਤੀ ਹੈ ਜੀ, ਅਸਾਂ ਬਿਲਕੁਲ ਵਿਦਾਊਟ ਵੇਸਟਿੰਗ ਐਨੀ ਮੋਰ ਟਾਈਮ, ਕਾ ਕਪਲ ਮੋਰ ਟਰੈਕਸ ਟੂ ਪਲੇ, ਅਮੁਕਾ ਅਬਾਊਟ 10 ਆਡ ਮਿੰਟਸ ਲੈਫਟ, ਵੀ ਗੋਇੰ ਟੂ ਪਲੇ ਐਜ਼ ਮੈਨੀ ਟਰੈਕਸ ਐਜ਼ ਵੀ ਕੈਨ। ਬਿਲਕੁਲ ਜੀ, ਅਸਾਂ ਅਗਰ ਕੋਈ ਕਿਸੇ ਦੀ ਡੈਡੀਕੇਸ਼ਨ ਰਹੇਗੀ, ਕਿਸੇ ਦੀ ਰਿਕੁਐਸਟ ਰਹੇਗੀ, ਡੂ ਨਾ ਫੋਰਗੇਟ, ਅਗਲੇ ਟਿਊਜ਼ਡੇ ਮੈਂ ਫਿਰ ਰੰਗੇ ਕਸ਼ਮੀਰ ਨਾਲ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੋ ਸਾਂ। ਤੁਸਾਂ ਬਿਲਕੁਲ ਅਪਸੈਟ ਨਹੀਂ ਹੋਣਾ, ਇਹ ਨਹੀਂ ਸੋਚਣਾ ਕਿ ਸਾਡਾ ਗਾਣਾ ਜੀ ਨਹੀਂ ਪਲੇ ਕੀਤਾ ਜੀ, ਸਾਡੀ ਡੈਡੀਕੇਸ਼ਨ ਨਹੀਂ ਹੋਈ, ਇਹ ਨਹੀਂ ਹੋਇਆ, ਵੋ ਨਹੀਂ ਹੋਇਆ। ਨੋ, ਤੁਸਾਂ ਸਾਰੇ ਮਾੜੀਆਂ ਸੋਚਾਂ ਵਿੱਚ ਵੀ ਹੋ, ਮਾੜੇ ਅੰਦਰ ਵੀ ਹੋ ਔਰ ਮਾੜੇ ਪ੍ਰੋਗਰਾਮ ਵਿੱਚ ਵੀ ਹੋ। Hey, we are Salih Akhtar. Your track is on its way and I hope you enjoy this track, and thank you so much for taking your time and listening to my show. Obviously, in these days, busy life, bande ko time ko nahi hona, but yakeen karo ki asane bahut sare prana pra, bahut sare dost, bahut sare listeners jehde na, they dedicate their time and we appreciate it from bottom of our heart. Sorry for that cough. ਯਕੀਨ ਕਰੋ ਵੈਦਰ ਚੇਂਜ ਹੋਣਾ ਪਿਆ ਔਰ ਵੈਦਰ ਦੇ ਨਾਲ ਨਾਲ ਸ਼ੋਅ ਜਿਹੜਾ ਕਰਨੇ ਹੋ, ਆਬਵੀਅਸਲੀ ਯੂ ਨੀਡ ਟੂ ਹੈਵ ਅ ਡਰਾਈ ਥਰੋਟ। ਹੇਅਰ ਵੀ ਆਰ, ਯੂਰ ਟਰੈਕ ਇਜ਼ ਔਨ ਇਟਸ ਵੇ, ਥੈਂਕ ਯੂ। ਕੀਪ ਲਿਸਨਿੰਗ ਟੂ ਰੇਡੀਓ ਫਜ਼ਾ 97.1 FM/Dab Radio.

0: ready to move.
1: It's all about the beats.
2: Wow, FM.
3: Only Tune Super Hit Channel.
4: Fizz on 97.1 FM.
5: ਮੁੰਡਾ ਸਾਧੂਆਂ ਦਾ

0: It's commercial time.
1: ਇੰਗਲੈਂਡ ਵਿੱਚ ਅਸੀਂ ਪਾਣੀ ਦੀ ਵਰਤੋਂ ਜਿੰਨੀ ਤੇਜ਼ੀ ਨਾਲ ਕਰ ਰਹੇ ਹਾਂ, ਕੁਦਰਤ ਇਸ ਨੂੰ ਓਨੀ ਤੇਜ਼ੀ ਨਾਲ ਨਹੀਂ ਭਰ ਸਕਦੀ। ਜੇ ਕੁਝ ਨਾ ਬਦਲਿਆ ਤਾਂ 2055 ਤੱਕ ਸਾਨੂੰ ਹਰ ਰੋਜ਼ 5 ਬਿਲੀਅਨ ਲੀਟਰ ਤੋਂ ਵੱਧ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ। ਸਰਦੀਆਂ ਦੇ ਮੁਕਾਬਲੇ ਗਰਮੀਆਂ ਚ ਪਾਣੀ ਦੀ ਸਪਲਾਈ ਦਾ ਜ਼ਿਆਦਾ ਦਬਾਅ ਹੁੰਦਾ ਹੈ, ਯਾਨੀ ਪਾਣੀ ਦੀ ਵਰਤੋਂ ਵੱਧ ਹੁੰਦੀ ਹੈ। ਸਾਡੇ ਵਿੱਚੋਂ ਜ਼ਿਆਦਾਤਰ ਸੋਚਦੇ ਨੇ ਕਿ ਅਸੀਂ ਦਿਨ ਵਿੱਚ ਲਗਭਗ 30 ਲੀਟਰ ਪਾਣੀ ਵਰਤਦੇ ਹਾਂ, ਪਰ ਅਸਲ 'ਚ ਅਸੀਂ 140 ਲੀਟਰ ਦੇ ਨੇੜੇ ਹਾਂ। ਆਓ ਕੁਝ ਸਧਾਰਨ ਤਬਦੀਲੀਆਂ ਕਰੀਏ ਤੇ ਪਾਣੀ ਦੇ ਬਚਾਅ ਦੇ ਵਿੱਚ ਮਦਦ ਕਰੀਏ। ਸ਼ਾਵਰ ਵਿੱਚ ਘੱਟ ਸਮਾਂ ਲਗਾਓ, ਲੀਕ ਕਰ ਰਹੀਆਂ ਟੂਟੀਆਂ ਜਾਂ ਟੋਇਲਟ ਨੂੰ ਤੁਰੰਤ ਠੀਕ ਕਰਵਾਓ। ਲਗਾਤਾਰ ਚੱਲ ਰਹੀ ਟੂਟੀ ਦੀ ਬਜਾਏ ਭਾਂਡੇ ਧੋਣ ਵਾਲੇ ਬਾਊਲ ਦੀ ਵਰਤੋਂ ਕਰੋ ਅਤੇ ਆਪਣੇ ਡਿਸ਼ਵਾਸ਼ਰ ਜਾਂ ਵਾਸ਼ਿੰਗ ਮਸ਼ੀਨ ਵਿੱਚ ਈਕੋ ਮੋਡ ਦੀ ਵਰਤੋਂ ਕਰੋ। ਪਾਣੀ ਅਨਮੋਲ ਹੈ, ਇਸ ਨੂੰ ਬਚਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਘੱਟ ਪਾਣੀ ਵਰਤਣ ਦੀ ਲੋੜ ਹੈ। ਹਰ ਰੋਜ਼ ਪਾਣੀ ਬਚਾਉਣ ਦੇ ਆਸਾਨ ਤਰੀਕੇ ਲਈ ਲੈਟ ਸੇਵ ਵਾਟਰ ਖੋਜੋ ਜਾਂ letsavewater.com ਤੇ ਵਿਜ਼ਿਟ ਕਰੋ।
2: ਪਲੈਨਿੰਗ ਟੂ ਅਪਗ੍ਰੇਡ ਯੋਰ ਹੋਮ ਔਰ ਬਿਜ਼ਨਸ ਸਪੇਸ? Whether it's a brand new kitchen, a stylish bathroom, or a complete makeover, Mogul Builders are the experts you can rely on. From kitchen fitting and worktops, bathroom tiling, fitting and renovations, painting and decorative finishes, laminate, vinyl, and wooden flooring, to plastering, dry lining, and minor building work. Mogul Builders handle it all, from start to finish. Clean work, quality finish, fair prices. Call 07440-363063 or 07421-077999 for a free consultation and quote. Mogul Builders, transforming spaces, building trust.
3: What happened? You look very happy.
4: I have some fantastic news. My wife's got her visa.
3: Congratulations. That was very quick.
4: I was very lucky. I used the local visa experts.
3: Who helped you with the application?
4: AMH solicitors. They were brilliant, friendly, fast and very responsive. And best of all, they deal with all sorts of visas, extensions, indefinite leave to remain and citizenship applications.
3: Where is AMH solicitors based?
4: Nottingham Road, New Basford, Nottingham.
3: Brilliant. I will contact them to help my family's visa.
4: Sure. Their number is 0115-671-3677 and they are in Pure Gym building. So, parking is available and they also offer free initial consultation.
5: AMH Solicitors, Immigration Lawyers at Sovereign House, 184 Nottingham Road, New Basford, Nottingham, NG7 7BA. Large free car park available or call them on 0115 671 3677.